ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ। ਲਖਿਆ ਰਹਾਉ ਜਾਤ ਮਹਿ ਜੋਤ,

ਜਿਉਂ ਕਹੀਆ ਹੈ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੂੰ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੂੰ ਚਿੱਤ ਗੁਪਤ ਲਿਖ ਜਾਨਣ।

ਗਾਵਣ ਤੁਦਨੂੰ ਵੀਰ ਕਰਾਰੇ, ਗਾਵਣ ਤੁਦਨੂੰ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ, ਗਾਵਣ ਤੁਦਨੂੰ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਿਆਲੇ, ਗਾਵਣ ਤੁਦਨੂੰ ਰਤਨ ਪਾਏ ਤੇਰੇ,

ਧਾਰੇ ਸੇਈ ਤੁਦਨੂੰ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਦਨੂੰ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ

ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ

ਉਤ ਭੁੱਖੇ ਖਾਏ ਚੱਲੀਏ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਹੇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇ ਬੜ ਆਪ ਤੇ ਬੜ ਤੇਰੀ ਦਾਤ ਜਿੰਦਿਨ ਕਰਕੇ ਕੀਤੀ ਰਾਤ

ਜਿਵੇਂ ਸਤਿਗੁਰ ਸ਼ਰਨ ਆਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੌਕਾਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ

ਦਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਗ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦਬਲ ਜਾਈਐ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਅਗੰਮ ਅਗੰਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰ ਜਨਹਾਰਾ।

ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ।

ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਜੋ ਸੇਵੈ ਤੁਤ ਜੀ, ਜਨ ਨਾਨਕ ਤਿਨ ਕੁਰਬਾਣਾ, ਹਰਿ ਧਿਆਵੈ ਹਰਿ ਧਿਆਵੈ ਤੁਤ ਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ।

ਸੋਈ ਤੁਦ ਆਪੇ ਭਾਵ ਹੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤੁਦ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਹਿਬ ਕਾ ਜਾਣੋਈ

ਸੋਈ ਤੀਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰੀਆਵੋ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ

ਕਰਿਓ ਮੈਂ ਰਾਖਣ ਹਾਰੇ ਸਾਹਿਬ ਸੰ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ

ਪਾਰਥ ਭੇਦਾ ਜਾਕੋ ਭੇਵਨਾ ਪਾਵਤ ਭੇਦਾ ਤਾਕੋ ਗਰਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਇ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹ ਵਿਧ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੁਭ ਸਰੂਪਾ ਰੰਗ ਭਯੋ ਰਾਵ ਕਹੀ ਭੁਪਾ ਅੰਡਜ ਜੇਰ ਸੇਤਜ ਕੀਨੀ ਉਦਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਯੋ ਸੰਕ੍ਰਿ ਗੈਠਾ ਸਗਰੀ ਸਿਸ਼ਟਿ ਖਾਇ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਬਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਥੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜਤਾਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਾਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ

ਕਾਲਾ ਦੁਸ਼ਟ ਅਰਿਸ਼ਟ ਠਰੇ ਤਤ ਕਾਲਾ ਕਿਰਪਾ ਦੁਸ਼ਟ ਤਨ ਜਾਹੇ ਨੇ ਹਰਹੁ ਤਾਕੇ ਤਾਪ ਤਨਕ ਮੈਂ ਹਰਹੁ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਹਾ ਸ਼ਬਾਏ ਸਕੇ ਨ ਕੋਈ ਏਕ ਬਾਰ ਜਿਨ ਤੁਮੇ ਸੰਭਾਰਾ ਕਾਲ ਵਾਸਤੇ ਤਾਹੇ ਉਭਾਰਾ ਜਿਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇਰਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹੱਦ ਲਿਹੁ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਗ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕਉ ਸ਼ੈ ਕਰਤਾ ਸ੍ਰੀ ਅਸਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਾਲਾ ਮਨਵਾਂਛਿਤ ਫਲ ਪਾਵੈ ਸੋਈ ਦੁਖ ਨਾ ਦਸੇ ਬਿਆਪਤ ਕੋਈ ਅੜਿਲ ਸੁਨੇ ਗੁੰਜੋ ਜਾਹੇ ਸੁਰਸ ਨਾ ਪਾਵਈ ਸੁਨੇ ਮੁੜ ਚਿਤ ਲਾਹੇ ਚਤੁਰਥਾ ਆਵਈ ਦੁਖ ਦਰਦ ਭਾਉ ਨਿਕਣਾ ਤਿੰਨ ਨਰ ਕੇ ਰਾਹਾ ਹਜੋ ਯਾਕੀ ਏਕ ਬਾਰ ਚੌਪਾਈ ਕਉ ਕਹਿ ਚੌਪਾਈ ਸੰਬਤ ਸਤਰਾ ਸਹਿ ਸਪਣਿਜੈ ਅਰਧ ਸਹਿ ਸਮੰਤੀਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰੋ ਪਖਿਆ ਨੇ ਤ੍ਰਿਆ ਚਰਿਤ੍ਰੇ ਮੰਤਰੀ ਭੁਭ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤਮ ਸਤ ਸ਼ੁਭਮ ਸਤ ਅਬਜੋ ਦੋਹਰਾ ਦਾ ਜਾਨਕਰ ਦਾਸ ਪਰ ਕੀ ਜਾਏ ਕਿਰਪਾ ਅਪਾਰ ਆਪ ਹੱਦ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚਾਪਈ ਪ੍ਰਥਮ ਨਾਉਂ ਕਿਸ਼ਨ ਬਿਸ਼ਨ ਕਬੂ ਨੈ ਧਿਆਉਂ ਕਹਾਨ ਸੁਰੈ ਪਹਿਚਾਨ ਨਾ ਤਿਨ ਸਾਉ ਲਿਬਲਾਗੀ ਮੋਰੀ ਪਿਗ ਪਗ ਇਨ ਸਾਉ

ਸਤਿਹਾਰ ਜਾਨ ਆਪਣਾ ਮਜੇ ਨਿਵਾਜ, ਆਪ ਕਰੋ ਹਮਰੇ ਸਭ ਕਾਜ, ਤੁਮ ਹਾਓ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ।

ਦਾ ਜਾਣਦਾ ਹਾਥ ਉਭਾਰੋ, ਅਮਰੇ ਸਬੈਰੀਅਨ ਸੰਘਾਰੋ, ਪ੍ਰਥਮ ਧਰੋਂ ਭਗਵਤ ਕੋ ਧਿਆਨਾ, ਬਹੁਰ ਕਰੋਂ ਕਵਿਤਾ ਬਿਦਨਾਨਾ, ਕ੍ਰਿਸ਼ਨ ਜਥਾ ਮਤ ਚਰਿਤ੍ਰ ਉਚਾਰੋ, ਚੂ ਕੋਏ ਕਬ ਲਿਓ ਸੁਧਾਰੋ।

ਜਗਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭਾ ਬਹੁ ਭੇਦ ਗਏ ਅਮੇ ਗਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਾਂ।

ਰਾਮ ਕਰੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ

ਵਾ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ, ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਦੁਵਾਸ ਕੀਤੇ ਕਾਲ ਕੰਟ ਕੁਮਾਰਿਆ, ਤੁਰਗਰਮ ਪਾਇਆ ਤੁਦ ਜਿਨ ਕਾਓ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਬਟ ਭਾਗੀ ਹਾਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਹੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪ੍ਰਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ। ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ ਸਤਸੰਤੋਖ ਵਿਚਾਰੋ, ਆਮ੍ਰਿਤ ਨਾਮ ਠਾਕੁਰ ਗਾ ਪਇਓ ਜਿਸ ਕਾ ਸਭ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਛੈ।

ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ

ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਤੇ ਅੰਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਨੇ ਗੁਰਬਾਣੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ।

ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਗਾ ਸਦਗਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਾਹਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਭੁਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ।

ਸਜਵਾਨ ਦੀ ਰਮਤਾ ਵਿੱਚ ਆਪ ਜੀ ਪਵਿੱਤਰ ਬਾਣੀ ਸੋਦਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ, ਸੰਗਤ ਦੀ ਹਾਜ਼ਰੀ ਤੇਲ ਫੁੱਲ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀ, ਪਿਆਰੇ ਖਾਲਸਾ ਪੰਥੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਪੁਨਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ ਤੋਂ ਬੇਨਤੀ ਹਾਂ, ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾ

ਸਾਹਿਬ ਸੀ ਮ੍ਰਿਤ ਸਭ ਸ਼ਾਸਤ ਇਨ ਪੜਿਆ ਮੁਕਤ ਨਾ ਹੋਈ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚਹੁ ਵਰਨਾ ਕਉ ਸਾਂਝਾ

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਧਾ ਦਵਾਨਾ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਭ ਨੂੰ ਕੀਤੇ ਹਨ ਆਉਣ ਕੀਰਤਨ ਦੀ ਰਮਤਾ ਹੋਣ ਜਾ ਰਹੀ।

ਸਿੱਖਾਂ ਦਾ ਜੀਵਨ ਦਾ ਮੁੱਖ ਅੰਗ ਹੈ। ਸਵੇਰੇ ਸ਼ਾਮ ਅਰਦਾਸ ਜੁੜਦੇ ਹਾਂ ਜੀ। ਇਹ ਸ਼ਬਦ ਦਾ ਇਹ ਅਰਥ ਨਹੀਂ ਹੈ ਵੀ ਅਰਦਾਸ ਕਿਹਦੇ ਕਰੀਏ, ਇਹਦਾ ਅਰਥ ਇਹ ਹੈ ਬਿਨ ਬੋਲਿਆਂ ਜਿਹੜਾ ਵਾਹਿਗੁਰੂ ਹੈ ਉਹ ਸਾਡੇ ਬੋਲਿਆਂ ਤੋਂ ਬਗੈਰ ਜਿਹੜਾ ਜਾਣਦਾ ਹੈ ਉਹਨੂੰ ਛੱਡ ਕੇ ਹੋਰ ਕਿਹਦੇ ਅੱਗੇ ਅਰਦਾਸ ਕਰੀਏ। ਇਹਦਾ ਭਾਵ ਇਹਨਾਂ ਨੇ ਅਰਦਾਸ ਨਹੀਂ ਕਰਨੀ, ਅਰਦਾਸ ਸਾਡਾ ਮੁੱਖ ਜੀਵਨ ਦਾ ਅੰਗ ਹੈ। ਸੋ ਇਹਦੇ ਭਾਵ ਇਹ ਹਨ ਵੀ ਉਸ ਵਾਹਿਗੁਰੂ ਨੂੰ ਛੱਡ ਕੇ ਬਿਨ ਬੋਲਿਆਂ ਜਿਹੜਾ ਬਿਨਾਂ ਬੋਲਿਆਂ ਤੋਂ ਸਾਡੇ ਦਿਲਾਂ ਦੀ ਜਾਣਦਾ ਹੈ ਉਹਨੂੰ ਛੱਡ ਕੇ ਕਿਸੇ ਹੋਰ ਅੱਗੇ ਅਰਦਾਸ ਨਹੀਂ ਕਰਨੀ, ਨਹੀਂ ਬਣਦੀ। ਸਿਰਫ ਵਾਹਿਗੁਰੂ ਅੱਗੇ ਅਰਦਾਸ ਕਰੀਏ ਜੀ। ਇਤਨੀਆਂ ਸੇਵਾ ਪ੍ਰਵਾਨ ਕਰਨੀਆਂ ਹੁਣ ਪਾਸੇ ਪਏ ਸੁੰਦਰ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਪਿੱਤਰ ਬਾਣੀ ਲੜੀਵਾਰ ਕਥਾ ਰਾਹੀਂ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ।

ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਸੋ ਲਾਹੇ ਪ੍ਰਾਪਤ ਕਰ ਰਹੇ ਸੋ। ਸੋ ਗੁਰੂ ਸਰੂਪ ਸਾਧ ਸੰਗਤ ਜੀ, ਜਿਸ ਪ੍ਰਕਾਰ ਜਿਹੜੇ ਸਰੋਤੇ ਨੇਮ ਨਾਲ ਰੋਜ਼ ਆਉਂਦੇ ਨੇ, ਦਰਸ਼ਨ ਦਦਾਰੇ ਬਖਸ਼ਦੇ ਨੇ, ਉਹਨਾਂ ਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਆਸਾ ਰਾਗ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਖਾਸ ਬਾਣੀ ਪੱਟੀ ਸਰਲੇਖ ਹੇਠ ਇਹ ਬਚਨ ਜੋ ਵਰਨਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਗੁਰੂ ਅਮਰਦਾਸ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ, ਅਸੀਂ ਦਾਸ ਤੁੱਛ ਬੁੱਧੀ ਅਨੁਸਾਰ ਤੁਹਾਡੇ ਚਰਨਾਂ ਵਿੱਚ ਇਹਨਾਂ ਬਚਨਾਂ ਨੂੰ ਐਕਸਪਲੇਨ ਕਰਨ ਦਾ ਨਿਮਾਣਾ ਯਤਨ ਕਰ ਰਿਹਾ ਹੈ। ਉਂਝ ਮੈਂ ਇਹ ਸੁਨਿਮਰ ਬੇਨਤੀ ਕਰਦੇ ਹਾਂ ਕਿ ਤੁਸੀਂ ਇੱਕੋ ਹੀ ਸ਼ਬਦ ਦੋ ਤਿੰਨ ਚਾਰ ਜਾਂ ਪੰਜ ਕਥਾ ਵਾਚਕਾਂ ਨੂੰ ਦੇ ਦਿਓ ਅਤੇ ਇੱਕ ਇੱਕ ਦਿਨ ਉਹਨਾਂ ਨੂੰ ਸੱਦ ਕੇ ਉਹਨਾਂ ਕੋਲੋਂ ਕਥਾ ਕਰਵਾਓ ਅਤੇ ਕਥਾ ਸਾਰਿਆਂ ਦੀ ਜੁਦਾ ਜੁਦਾ ਹੋਵੇਗੀ। ਉਹਦਾ ਕਾਰਨ ਕੀ ਹੈ? ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹੇ ਤੇਤੀ। ਉਹ ਜਿਹੜੇ ਸ਼ਬਦ ਦੀ ਵਿਚਾਰ ਕੋਈ ਸੱਜਣ ਕਰਦਾ ਹੈ, ਉਹਨੂੰ ਵੇਖਣ ਦਾ ਉਹਦਾ ਅਲੱਗ ਨਜ਼ਰੀਆ ਹੁੰਦਾ ਹੈ, ਦੂਜੇ ਸੱਜਣ ਦਾ ਨਜ਼ਰੀਆ ਅਲੱਗ ਹੁੰਦਾ ਹੈ। ਲਿਹਾਜ਼ਾ ਉਹ ਵਿਚਾਰਾਂ ਵਿੱਚ ਕੁਛ ਨਾ ਕੁਛ ਵਖਰੇਵਾਂ ਜ਼ਰੂਰ ਆ ਜਾਂਦਾ ਹੈ। ਮੈਥੋਂ ਗੁਰੂ ਅਮਰਦਾਸ ਆਪਣਾ ਅਸੀਸ ਭਰਿਆ ਹੱਥ ਸਿਰ 'ਤੇ ਰੱਖ ਕੇ ਜਿਵੇਂ ਜਿੰਨੀ ਕੁ ਕਰਵਾਉਣਗੇ ਮੈਂ ਤੁਹਾਡੇ ਚਰਨਾਂ ਵਿੱਚ ਵਿਚਾਰ ਰੱਖਾਂ। ਇੱਕ ਹੋਰ ਮੈਂ ਬੇਨਤੀ ਕਰਾਂ ਵੀ ਕਦੀ ਵੀ ਇਹ ਕੋਸ਼ਿਸ਼ ਨਹੀਂ ਰਹੀ ਕਿ ਸਟੇਜ 'ਤੇ ਬੈਠ ਕੇ ਕੋਈ ਇਸ ਤਰ੍ਹਾਂ ਦੀ ਗੱਲ ਕਿਸੇ ਵਿਅਕਤੀ ਵਿਸ਼ੇਸ਼ ਨੂੰ, ਕਿਸੇ ਸੰਪਰਦਾ ਨੂੰ, ਕਿਸੇ ਭਾਈਚਾਰੇ ਨੂੰ, ਕਿਸੇ ਜਥੇਬੰਦੀ ਨੂੰ ਉਹ ਜਿਸ ਤਰ੍ਹਾਂ ਲਾ ਕੇ ਗੱਲ ਕਰੀ ਦੀ ਏ, ਉਹ ਨਹੀਂ। ਸਤਿਗੁਰੂ ਦੀ ਕਿਰਪਾ ਸਦਕਾ ਕੋਸ਼ਿਸ਼ ਕਰੀ ਦੀ ਵੀ ਸ਼ਬਦ ਵਿੱਚ ਜੋ ਉਪਦੇਸ਼ ਹੈ ਤੁੱਛ ਬੁੱਧੀ ਅਨੁਸਾਰ ਉਹਨੂੰ ਹੋਰ ਵਿਸਥਾਰ ਕਰਕੇ ਉਹਦਾ ਐਕਸਪਲੇਨ ਕਰ ਦੇਣਾ। ਸੋ ਗੁਰੂ ਸਰੂਪ ਸਾਧ ਸੰਗਤ ਜੀ, ਮੈਂ ਬੇਨਤੀਆਂ ਪ੍ਰਾਰੰਭ ਕਰਾਂ, ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਸੱਸੇ ਸੰਜਮ, ਸੱਸੇ ਤੋਂ ਜਿਹੜਾ ਉਪਦੇਸ਼ ਗੁਰੂ ਅਮਰਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਗਿਓ ਮੂੜੇ, ਕੂੜਾ ਖੁੱਲ੍ਹੇ ਮੂੰਹ ਵਾਲਾ ਹੈ। ਮੇਰੇ ਕੋਲ ਪੋਥਾ ਸਾਹਿਬ ਹੈ, ਤੁਸੀਂ ਹਟਵੇਂ ਬੈਠੇ ਹੋ ਤਾਂ ਮੈਂ ਬੇਨਤੀ ਕੀਤੀ ਹੈ। ਸੱਸੇ ਸੰਜਮ ਗਿਓ ਮੂੜੇ, ਏਕ ਦਾਨ ਤੁਧ ਕੁਥਾਏ ਲਿਆ। ਅੱਛਾ, ਵੈਸੇ ਤੇ ਤੂੰ ਆਪਣੇ ਯਜਮਾਨ ਦੇ ਘਰ, ਵੇਖੋ ਇੱਕ ਯਜਮਾਨ ਹੁੰਦਾ ਹੈ, ਇੱਕ ਪਰੋਤ ਹੁੰਦਾ ਹੈ। ਸਿੱਖਾਂ ਵਿੱਚ ਤੇ ਇਹ ਮਤਲਬ ਜਿਹੜੀ ਇਹ ਟ੍ਰੈਂਡ ਨਹੀਂ ਹੈ ਪਰੋਤ ਵਾਲਾ, ਪਰ ਸਨਾਤਨ ਮਤ ਵਿੱਚ ਜਿਹੜਾ ਕੁੱਲ ਪਰੋਤ ਹੁੰਦਾ ਹੈ ਉਹ ਪੁਸ਼ਤ ਦਰ ਪੁਸ਼ਤ ਉਹ ਹੀ ਚੱਲਿਆ ਹੁੰਦਾ ਹੈ, ਜਾਂ ਫਿਰ ਉਹਦਾ ਅੱਗੋਂ ਬੱਚਾ ਜਿਹੜਾ ਉਹਦੀ ਜਗ੍ਹਾ ਤੇ ਨਿਯੁਕਤ ਹੋਵੇਗਾ ਉਹ ਪਰੋਤ ਹੋਵੇਗਾ। ਉਹਨੂੰ ਕੁੱਲ ਗੁਰੂ ਜਾਂ ਕੁੱਲ ਪਰੋਤ ਵੀ ਕਹਿ ਲੈਂਦੇ ਨੇ। ਹੁਣ ਘਰ ਵਿੱਚ ਕਿਸੇ ਪ੍ਰਕਾਰ ਦੀ ਪੂਜਾ ਹੋਣੀ ਹੈ, ਕੋਈ ਅਰਚਾ ਹੋਣੀ ਹੈ, ਜਾਂ ਕੋਈ ਉਹਨਾਂ ਜ਼ਮਾਨਿਆਂ 'ਚ ਲੋਕ ਯੱਗ ਕਰਦੇ ਸਨ, ਤਾਂ ਉਹ ਰਿਜ਼ਰਵ ਉਹ ਹੀ ਪਰੋਤ ਕਰੇਗਾ, ਦੂਜਾ ਨਹੀਂ ਕਰੇਗਾ। ਹੁਣ ਜਿਹੜਾ ਉਹਦੇ ਤੋਂ ਪੂਜਾ ਕਰਵਾਉਂਦਾ ਹੈ ਗੁਰਬਾਣੀ ਵਿੱਚ ਜਜਮਾਨ ਲਿਖਿਆ ਜੱਜਾ ਜੱਜਾ ਮੰਮੇ ਕੰਨਾ ਨੰਨਾ, ਪਰ ਵੈਸੇ ਜਿੱਥੋਂ ਆਇਆ ਉੱਥੇ ਇਹਦਾ ਉਚਾਰਨ ਹੈ ਯਜਮਾਨ, ਪਹਿਲਾਂ ਯਈਆ ਫਿਰ ਜੱਜਾ। ਹੁਣ ਗੁਰੂ ਅਮਰਦਾਸ ਬਖਸ਼ਿਸ਼ ਕਰ ਰਹੇ ਨੇ ਵੀ ਵੈਸੇ ਤੇ ਤੂੰ ਬਹੁਤ ਵਾਰੀ ਪੂਜਾ ਦੇ ਨਾਂ ਤੇ ਆਪਣੇ ਯਜਮਾਨ ਕੋਲੋਂ ਅੰਨ ਧਨ ਲੈ ਕੇ ਆਉਣਾ ਹੈ, ਪਰ ਇੱਕ ਧਨ ਇੱਕ ਅੰਨ ਤੂੰ ਗਲਤ ਜਗ੍ਹਾ ਤੇ ਲੈ ਲਿਆ, ਉਹ ਬਹੁਤ ਜ਼ਿਆਦਾ ਗਲਤ ਹੈ, ਉਹ ਤੈਨੂੰ ਲੈਣਾ ਨਹੀਂ ਸੀ ਚਾਹੀਦਾ। ਉਸ ਉਸ ਅੰਨ ਦਾ ਉਸ ਧਨ ਦਾ ਵੀ ਸਤਿਗੁਰੂ ਜ਼ਿਕਰ ਕਰਦੇ ਨੇ, ਪਰ ਮਹਾਰਾਜ ਕਹਿੰਦੇ ਗੁਰੂ ਅਮਰਦਾਸ ਬਿਲਕੁਲ ਸਟੀਕ ਬਿਲਕੁਲ ਵੀ ਇਹਦੇ ਨਾਲ ਤੇਰਾ ਸੰਜਮ ਚਲਾ ਗਿਆ। ਮੈਂ ਸੰਜਮ ਤੇ ਪਹਿਲਾਂ ਥੋੜੀਆਂ ਬੇਨਤੀਆਂ ਕਰਦੇ ਹਾਂ। ਸੰਜਮ ਹੁੰਦਾ ਹੈ ਜਿਹੜਾ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਨ ਦਾ ਯਤਨ ਹੁੰਦਾ ਹੈ, ਜਾਂ ਇੰਝ ਕਹੀਏ ਵੀ ਇੰਦਰੀਆਂ ਨੂੰ ਕਾਬੂ ਵਿੱਚ ਕਰ ਲੈਣਾ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇੰਦਰੀਆਂ ਕੀ ਨੇ? ਤੋ ਗੁਰਮੁਖੋ, ਸਾਡੇ ਤਨ ਵਿੱਚ ਪੰਜ ਗਿਆਨ ਇੰਦਰੀਆਂ ਨੇ ਤੇ ਪੰਜ ਕਰਮ ਇੰਦਰੇ ਨੇ। ਗਿਆਨ ਇੰਦਰੇ ਕਿਹੜੇ ਨੇ ਤੇ ਕਰਮ ਇੰਦਰੇ ਕਿਹੜੇ ਨੇ? ਇਹ ਸੰਜਮ ਇਹਨਾਂ ਦਾ ਕੀ ਹੈ ਤੇ ਨਾ ਸੰਜਮ ਕੀ ਹੈ? ਥੋੜੀ ਜਿਹੀ ਇਹਦੇ ਤੇ ਵਿਚਾਰ ਕਰਕੇ ਆਪਾਂ ਫਿਰ ਅਸਲ ਮੁੱਦੇ ਤੇ ਆਵਾਂਗੇ। ਬਈ ਇਹ ਜਿਹੜਾ ਧਾਨ ਹੈ ਜਿਹਦੇ ਨਾਲ ਜਨਮ ਵਿਅਰਥ ਚਲਾ ਜਾਂਦਾ, ਉਹ ਧਾਨ ਕੀ ਹੈ ਤੇ ਸਾਨੂੰ ਗੁਰਮਤਿ ਦਾ ਉਪਦੇਸ਼ ਕੀ ਹੈ? ਗੁਰਮੁਖੋ, ਪੰਜ ਗਿਆਨ ਇੰਦਰੇ ਜਦੋਂ ਇਹਨਾਂ ਨੂੰ ਪੰਜ ਗਿਣਨਾ ਹੈ ਨਾ, ਉਦੋਂ ਦੋ ਕੰਨ ਜਿਹੜੇ ਨੇ ਉਹਨਾਂ ਦੀ ਗਿਣਤੀ ਇੱਕ ਹੀ ਹੋਵੇਗੀ, ਕਿਉਂਕਿ ਕੰਮ ਦੋਵਾਂ ਦਾ ਇੱਕੋ ਹੀ ਹੈ, ਸੁਣਨਾ। ਹਾਂਜੀ, ਇਹ ਦੋਵੇਂ ਕੰਨ ਇਹਨਾਂ ਦੀ ਗਿਣਤੀ ਇੱਕ ਹੋਵੇਗੀ, ਇੱਕ ਇੰਦਰਾ ਦੋਵੇਂ ਕੰਨ ਹੋ ਗਏ, ਦੂਜਾ ਇੰਦਰਾ ਦੋਵੇਂ ਅੱਖਾਂ ਹੋ ਗਈਆਂ। ਹਾਂਜੀ, ਤੀਜਾ ਇੰਦਰਾ ਜਿਹੜਾ ਹੈ ਉਹ ਸਾਡੀ ਨਾਸਿਕਾ ਹੋ ਗਈ, ਭਾਵੇਂ ਨਾਸਾਂ ਦੋ ਨੇ ਪਰ ਇੰਦਰਾ ਇੱਕ ਹੀ ਗਿਣਿਆ ਜਾਂਦਾ। ਮੈਂ ਫਿਰ ਬੇਨਤੀ ਕਰਾਂ, ਕੰਨ ਅੱਖ ਨੱਕ ਮੂੰਹ ਚਾਰ ਤੇ ਪੰਜਵਾਂ ਇੰਦਰਾ ਹੈ ਸਾਡਾ, ਸਾਡੀ ਸਕਿਨ ਸਾਡੀ ਖੱਲੜੀ। ਅੱਛਾ, ਇਹਨਾਂ ਦਾ ਆਪਣਾ ਆਪਣਾ ਰਸ ਹੈ। ਰੈਪੀਟੇਸ਼ਨ ਵਾਸਤੇ ਮੈਂ ਮਾਫ਼ੀ ਮੰਗ ਲਾਂ, ਮੈਂ ਇੱਕ ਦੋ ਦਿਨ ਪਹਿਲਾਂ ਬੇਨਤੀ ਕੀਤੀ ਸੀ, ਸਾਰਾ ਮੇਲਾ ਇਹਨਾਂ ਪੰਜਾਂ ਦਾ ਹੀ ਹੈ ਸੰਸਾਰ ਤੇ, ਛੇਵੇਂ ਦਾ ਕਿਸੇ ਦਾ ਕੋਈ ਰੋਲ ਨਹੀਂ ਹੈ। ਸ਼ਬਦ ਸਪਰਸ਼ ਰੂਪ ਰਸ ਤੇ ਗੰਧ, ਕੰਨਾਂ ਨੂੰ ਉਸ ਤਰ੍ਹਾਂ ਦਾ ਸੰਗੀਤ ਚਾਹੀਦਾ, ਉਹ ਚੁਆਇਸ ਆਪਣੀ ਆਪਣੀ ਹੋ ਸਕਦੀ ਹੈ, ਪਸੰਦ ਆਪਣੀ ਆਪਣੀ ਹੋ ਸਕਦੀ ਹੈ। ਉਹ ਸਾਰਾ ਸਾਰਾ ਦਿਨ ਉਹ ਟੂਟੀਆਂ ਜੀਆਂ ਕੰਨਾਂ ਚ ਲੱਗੀਆਂ ਰਹਿੰਦੀਆਂ ਨੇ, ਕਈ ਵਾਰਾਂ ਤੇ ਫੋਨ ਤੇ ਗੱਲ ਕਰਦੇ ਨੇ ਤੇ ਆਖੀਦਾ ਹਾਂਜੀ, ਉਹ ਕਹਿੰਦੇ ਨੀ ਤੁਹਾਡੇ ਨਾਲ ਨੀ ਮੈਂ ਹੋਰ ਪਾਸੇ ਲੱਗਾ ਸੀ, ਉਹ ਕਨਫਿਊਜ਼ ਕਰਨ ਵਾਲੀ ਗੱਲ ਹੈ, ਮਾਫ ਕਰਨਾ। ਖੈਰ, ਕੰਨਾਂ ਦਾ ਆਪਣਾ ਰਸ ਹੈ ਸ਼ਬਦ। ਬਹੁਤ ਜ਼ਿਆਦਾ ਜਿਹੜੇ ਕੇਸ ਨੇ ਕੰਨਾਂ ਚ ਸੁਣਨ ਦੀ ਸ਼ਕਤੀ ਖਤਮ ਹੋ ਜਾਣ ਦਾ ਇੱਕ ਜਿਹੜਾ ਕਾਰਨ, ਭਾਵੇਂ ਸਾਇੰਸ ਦੀ ਪਕੜ ਵਿੱਚ ਨਹੀਂ ਆਇਆ, ਉਹ ਮੈਂ ਬੇਨਤੀ ਕਰਦਿਆਂ, ਜ਼ਰੂਰਤ ਤੋਂ ਜ਼ਿਆਦਾ ਸੁਣਨਾ। ਜਿੰਨਾ ਕੋਟਾ ਸੀ ਸੁਣਨ ਦਾ, ਉਹ ਹੁਣ ਤੂੰ ਸੁਣ ਲਿਆ, ਹੁਣ ਮੌਜਾਂ ਘਰ, ਹੁਣ ਤੂੰ ਹੀ ਥੋੜ੍ਹਾ ਸੁਣੀ ਜਾਣਾ। ਉਹ ਕੋਟਾ ਸੀ ਨਾ, ਅਨਾਜ ਦਾ ਵੀ ਕੋਟਾ ਹੈ, ਉਹ ਭਾਵੇਂ ਕੋਈ ਪਹਿਲਾਂ ਪੂਰਾ ਕਰ ਲੈ ਭਾਵੇਂ ਮਗਰੋਂ ਕਰ ਲੈ, ਜਦੋਂ ਕੋਟਾ ਪੂਰਾ ਹੋ ਗਿਆ ਕਹਿੰਦੇ ਇਹਦਾ ਅੰਨ ਜਲ ਮੁੱਕ ਗਿਆ, ਇਹਦਾ ਅੰਨ ਜਲ ਮੁੱਕ ਗਿਆ। ਤੇ ਭਾਈ ਦੇੜਿਆ ਹੀ ਇੰਨਾ ਵੀ ਮੁਕਾ ਹੀ ਪਹਿਲਾਂ ਦਿੱਤਾ ਤੇ ਫਿਰ ਵਾਹਿਗੁਰੂ ਕੀ ਕਰਦਾ, ਸਬਰ ਨਾਲ ਤੇ ਖਾਧਾ ਹੀ ਨਹੀਂ, ਥੋੜਾ ਸਮੇਂ ਥੋੜਾ ਹੀ ਖਾਏ। ਖੈਰ, ਪੰਜ ਇੰਦਰੇ ਤੇ ਪੰਜਾਂ ਦਾ ਆਪਣਾ ਆਪਣਾ ਰਸ, ਸ਼ਬਦ ਸਪਰਸ਼ ਰੂਪ ਰਸ ਤੇ ਗੰਧ। ਆਵਾਜ਼ ਸੁਝਾਣ ਕੇ ਬੰਦਾ ਕਹਿ ਦਿੰਦਾ ਹੈ ਬਈ ਇਹ ਜਿਹੜਾ ਭਾਈ ਹੈ ਸਾਡੇ ਕੋਲ, ਇੱਕ ਦੋ ਵਾਰ ਪਹਿਲਾਂ ਵੀ ਕਥਾ ਕਰ ਗਏ, ਆਖੋ ਸਤਨਾਮ ਸ੍ਰੀ, ਇਹ ਕੰਨ ਗਿਆਨ ਗਿਆਨ ਦਿੰਦੇ ਨੇ ਅੰਦਰ, ਗਿਆਨ ਇੰਦਰਾ ਸੁਣ ਕੇ ਆਵਾਜ਼ ਅਸੀਂ ਕਹਿ ਦਿੰਦੇ ਹਾਂ ਬਾਬਾ ਜੀ ਲੱਗਦਾ ਤੁਸੀਂ ਪਹਿਲੀ ਵਾਰੀ ਆਏ ਹੋ ਇੱਥੇ, ਪਹਿਲਾਂ ਤਾਂ ਨਹੀਂ ਨਾ ਕਦੀ ਆਏ, ਉਹ ਕਹਿੰਦੇ ਨਹੀਂ ਜੀ ਮੈਂ ਪਹਿਲਾਂ ਕਦੀ ਨਹੀਂ ਆਇਆ, ਮੈਂ ਪਹਿਲੀ ਵਾਰੀ ਹੀ ਆਇਆ। ਇਹ ਸਾਨੂੰ ਗਿਆਨ ਕਿੱਥੋਂ ਹੋਇਆ? ਸਾਡੇ ਕੰਨਾਂ ਨੇ ਸਰੋਤ ਸੁਣ ਕੇ ਅੰਦਰ ਭੇਜੀ, ਸਾਡੇ ਦਿਮਾਗ ਨੇ ਇਹ ਡਿਸਾਈਡ ਕੀਤਾ ਵੀ ਨਹੀਂ ਇਹ ਸੁਣੀ ਸੁਣਾਈ ਆਵਾਜ਼ ਨਹੀਂ ਇਹ ਪਹਿਲੀ ਵਾਰੀ ਸੁਣੀਏ ਅਮਕੇ ਬੰਦੇ ਦੀ ਆਵਾਜ਼ ਪਹਿਲਾਂ ਵੀ ਇੱਕ ਵਾਰਾਂ ਦੋ ਵਾਰਾਂ ਤਿੰਨ ਵਾਰਾਂ ਸੁਣ ਲਈਏ ਲਿਹਾਜ਼ਾ ਕੰਨ ਕੀ ਨੇ ਗਿਆਨ ਇੰਦਰਾ ਸਾਨੂੰ ਗਿਆਨ ਦਿੰਦੇ ਨੇ ਫਿਰ ਸਪਰਸ਼ ਹੈ ਸਪਰਸ਼ ਕੀ ਹੈ ਬਈ ਪਾਣੀ ਦੀਆਂ ਕਣੀਆਂ ਉੱਤੇ ਡਿੱਗਣ ਬਾਹਰ ਨਿਕਲੀਏ ਤੇ ਬੰਦਾ ਆਕਾਸ਼ ਵੱਲ ਉੱਪਰ ਮੂੰਹ ਕਰਕੇ ਦੇਖਦਾ ਕਹਿੰਦਾ ਮੀਂਹ ਪੈ ਰਿਹਾ ਗਰਮੀ ਹੈ ਸਰਦੀ ਹੈ ਲੋ ਹੈ ਕਿਸੇ ਨੇ ਸਪਰਸ਼ ਕੀਤਾ ਹੱਥ ਪਕੜਿਆ ਅਸੀਂ ਪਰਤ ਕੇ ਵੇਖਾਂਗੇ ਹੱਥ ਕਿੰਨੇ ਪਕੜਿਆ ਸਪਰਸ਼ ਸਾਨੂੰ ਦੱਸ ਦਿੰਦਾ ਇਹ ਵੀ ਗਿਆਨ ਇੰਦਰਾ ਗੁਰਮੁਖੋ ਫਿਰ ਕਿਸੇ ਨੂੰ ਅੱਖਾਂ ਨਾਲ ਸਮਝਾਣ ਕੇ ਵੀ ਅਸੀਂ ਇਹ ਗਿਆਨ ਹਾਸਲ ਕਰਨੇ ਆ ਵੀ ਇਹ ਫਲਾਂ ਚੀਜ਼ ਹੈ ਨਾਸਕਾ ਸੁਣ ਕੇ ਦੱਸਦੀਆਂ ਨੇ ਇਹ ਖੁਸ਼ਬੂ ਹੈ ਜਾਂ ਇਹਦੇ ਵਿਪਰੀਤ ਬਦਬੂ ਹੈ ਔਰ ਰਸਨਾ ਨਮਕ ਪੂਰਾ ਹੈ ਮਿਰਚ ਜ਼ਿਆਦੀ ਹੈ ਸਬਜ਼ੀ ਸਵਾਦੀ ਹੈ ਦਾਲ ਬਕ ਬਕੀ ਹੈ ਇਹ ਤਿਆਰ ਇਹ ਵੀ ਗਿਆਨ ਇੰਦਰਾ ਹੈ ਇਹ ਪੰਜ ਸਾਡੇ ਗਿਆਨ ਇੰਦਰੇ ਨੇ ਮੈਂ ਆਪ ਜੀ ਤੋਂ ਆਗਿਆ ਲੈ ਕੇ ਪੰਜ ਕਰਮ ਇੰਦਰਿਆਂ ਦਾ ਵੀ ਜ਼ਿਕਰ ਕਰਦੇ ਹਾਂ ਉਹ ਇੰਦਰੇ ਸਾਡੇ ਤਨ ਵਿੱਚ ਜਿਹੜੇ ਕਰਮ ਕਰਦੇ ਨੇ ਹੁਣ ਆਪ ਜੀ ਆਏ ਹੋ ਭਾਵੇਂ ਮੋਟਰਾਂ ਤੇ ਆਏ ਹੋ ਪਰ ਉਹ ਮੋਟਰਾਂ ਪਾਰਕਿੰਗ ਚ ਖੜੀਆਂ ਕਰਕੇ ਫਿਰ ਆਪ ਜੀ ਕਦਮਾਂ ਨਾਲ ਚੱਲ ਕੇ ਅੰਦਰ ਆਏ ਹੋ ਤੇ ਪੈਰ ਕੀ ਨੇ ਕਰਮ ਇੰਦਰਾ ਉਹਨਾਂ ਨੇ ਕਰਮ ਕੀਤਾ ਇਹ ਪੈਰਾਂ ਦੀ ਐਕਟੀਵਿਟੀ ਹੈ ਉਹ ਤੁਹਾਨੂੰ ਚੁੱਕ ਕੇ ਅੰਦਰ ਲਿਆਏ ਨੇ ਹੱਥਾਂ ਨਾਲ ਮਾਇਆ ਕੱਢੀਏ ਜੇਬ ਚੋਂ ਗੋਲਕ ਵਿੱਚ ਪਾਈਏ ਪ੍ਰਕਰਮਾ ਕੀਤੀਆਂ ਨੇ ਪ੍ਰਸ਼ਾਦ ਲਿਆ ਏ ਹੋਰ ਸੇਵਾ ਕੀਤੀ ਏ ਹੱਥ ਜੋੜੇ ਨੇ ਸਤਿਗੁਰੂ ਅੱਗੇ ਤੋ ਹੱਥਾਂ ਨੇ ਵੀ ਕਰਮ ਕੀਤਾ ਲਿਹਾਜ਼ਾ ਹੱਥ ਵੀ ਕਰਮ ਇੰਦਰਾ ਅੱਛਾ ਤੀਜਾ ਜਿਹੜਾ ਕਰਮ ਇੰਦਰਾ ਏ ਉਹਨੂੰ ਮੁੱਖ ਕਹਿ ਲਓ ਰਸਨਾ ਕਹਿ ਲਓ ਇਹ 2-in-1 ਹੈ ਇਹ ਮੈਂ ਬੇਨਤੀ ਕਰ ਦਿਆਂ ਇਹ ਗਿਆਨ ਇੰਦਰਾ ਵੀ ਹੈ ਇਹ ਕਰਮ ਇੰਦਰਾ ਵੀ ਹੈ ਕਰਮ ਕੀ ਹੈ ਇਹ ਕਿਸੇ ਦਾ ਆਦਰ ਕਰਕੇ ਉਹਨੂੰ ਪ੍ਰਸੰਨ ਵੀ ਕਰ ਸਕਦਾ ਕਿਸੇ ਦਾ ਅਨਾਦਰ ਕਰਕੇ ਉਹਨੂੰ ਨਾਰਾਜ਼ ਵੀ ਕਰ ਸਕਦਾ ਇਹਦੇ ਨਾਲ ਸੱਚ ਵੀ ਬੋਲ ਸਕਦਾ ਇਹਦੇ ਨਾਲ ਝੂਠ ਵੀ ਬੋਲ ਸਕਦਾ ਇਹਦੇ ਨਾਲ ਮਿੱਠਾ ਵੀ ਬੋਲ ਸਕਦਾ ਇਹਦੇ ਨਾਲ ਤਿੱਖਾ ਵੀ ਬੋਲ ਸਕਦਾ ਇਸ ਕਰਕੇ ਰਸਨਾ ਜਿਹੜੀ ਹੈ ਉਹ ਕਰਮ ਕਰਦੀ ਹੈ ਇਹ ਗਿਆਨ ਇੰਦਰਾ ਵੀ ਹੈ ਤੇ ਕਰਮ ਇੰਦਰਾ ਵੀ ਹੈ ਪੈਰ ਕਰਮ ਇੰਦਰਾ ਨੇ ਹੱਥ ਕਰਮ ਇੰਦਰਾ ਨੇ ਰਸਨਾ ਜਾਂ ਮੁੱਖ ਕਰਮ ਇੰਦਰਾ ਹੈ ਤੇ ਇਸੇ ਪ੍ਰਕਾਰ ਗੁੱਦਾ ਤੇ ਗੁਪਤਾਂਗ ਨੂੰ ਵੀ ਜੇ ਤੁਸੀਂ ਇਨਸਾਈਕਲੋਪੀਡੀਆ ਵੇਖੋਗੇ ਤੇ ਉਹ ਕਰਮ ਇੰਦਰੇ ਚ ਪੰਜ ਗਿਆਨ ਇੰਦਰੇ ਤੇ ਪੰਜ ਕਰਮ ਇੰਦਰੇ ਖੱਟ ਕਰਮ ਕੁੱਲ ਸੰਯੁਗਤ ਹੈ ਹਰ ਭਗਤ ਹਿਰਦੇ ਨਾ ਹੈ ਜਾਂ ਖੱਟ ਨੇਮ ਕਰ ਕੋਠੜੀ ਬਾਂਧੀ ਬਸਤ ਅਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਣ ਕਰ ਰਾਖੇ ਕਰਤੇ ਬਾਰ ਨਾ ਲਾਈ ਸੱਸੈ ਸੰਜਮ ਗਿਓ ਮੂੜ ਹੈ ਏਕ ਦਾਨ ਤੁਧ ਕੁਥਾਏ ਲਿਆ ਇਹ ਕਾਰਨ ਸੀ ਵੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧਰਮ ਦੀ ਕਿਰਤੇ ਜ਼ੋਰ ਦਿੰਦੇ ਨਾ ਉਹ ਨਾਮ ਜਪਣ ਦਾ ਗਰਾਊਂਡ ਤਿਆਰ ਕਰਦੇ ਹੁੰਦੇ ਸਨ ਅੱਜ ਸਾਡੀ ਆਮ ਸ਼ਿਕਾਇਤ ਹੈ ਬਈ ਬੈਠਨੇ ਆ ਗੱਲ ਨਹੀਂ ਬਣਦੀ ਬਾਣੀ ਪੜ੍ਹਨ ਲੱਗਿਆਂ ਮਨ ਇੱਧਰ ਉੱਧਰ ਚਲਾ ਜਾਂਦਾ ਹੈ ਸਿਮਰਨ ਕਰਨ ਲੱਗਿਆਂ ਕਈ ਵਾਰ ਅਸੀਂ ਬਜਿੱਦ ਵੀ ਹੋ ਜਾਂਦੇ ਹਾਂ ਉਹ ਕਹਿੰਦੇ ਵੀ ਨਹੀਂ ਤੁਸੀਂ ਨਾਮ ਜਪੋ ਫਿਰ ਆਪੇ ਧਰਮ ਦੀ ਕਿਰਤ ਹੋ ਜਾਏਗੀ ਆਪੇ ਵੰਡ ਕੇ ਛਕਿਆ ਜਾਏਗਾ ਪਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਪੁੱਛੀ ਵੀ ਮਹਾਰਾਜ ਇਹ ਤੁਹਾਡਾ 3 ਸੂਤਰੀ ਧਰਮ ਦੇਸ਼ ਹੈ ਇਹ ਕ੍ਰਮਵਾਰ ਕਿਵੇਂ ਕਹਿਣਾ ਚਾਹੀਦਾ ਹੈ ਬੜੇ ਧਿਆਨ ਨਾਲ ਬੇਨਤੀ ਸੁਣਿਓ ਕ੍ਰਮਵਾਰ ਕਿਵੇਂ ਕਹਿਣਾ ਚਾਹੀਦਾ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਕ੍ਰਮਵਾਰ ਕਹਿਣਾ ਚਾਹੀਦਾ ਹੈ ਧਰਮ ਦੀ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਇਹ ਮੇਰੀ ਵਿਚਾਰ ਵਿੱਚ ਅੱਗੇ ਮੈਂ ਐਕਸਪਲੇਨ ਕਰ ਦਿਆਂਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰਬਾਣੀ ਵਿੱਚੋਂ ਉੱਥੇ ਕ੍ਰਮਵਾਰ ਕਿਵੇਂ ਮਹਾਰਾਜ ਬਕਾਇਦਾ ਇਹ ਸਿਧਾਂਤ ਗੁਰਬਾਣੀ ਚ ਲਿਖਿਆ ਹੋਇਆ ਹੈ ਧਰਮ ਦੀ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਕ੍ਰਮਵਾਰ ਹਜ਼ੂਰ ਨੇ ਧਰਮ ਦੀ ਕਿਰਤ ਤੋਂ ਸ਼ੁਰੂ ਕੀਤਾ ਮੈਂ ਇਹਦੇ ਬਾਰੇ ਬਿਲਕੁਲ ਸਪਸ਼ਟ ਹਾਂ ਹੁਣ ਉਹ ਕਿਉਂ ਕੀਤਾ ਕਿਉਂਕਿ ਜਦੋਂ ਤੂੰ ਤੇਰੀ ਕਿਰਤ ਜੂਠੀ ਹੋ ਗਈ ਕਿਰਤ ਵਿੱਚ ਧਰਮ ਨਾ ਰਿਹਾ ਤੇ ਫਿਰ ਤੇਰਾ ਸੰਜਮ ਨਹੀਂ ਰਹੇਗਾ ਤੇਰਾ ਮਨ ਤੇਰੇ ਕਾਬੂ ਚ ਨਹੀਂ ਰਹਿਣਾ ਤੇਰੇ ਇੰਦਰੇ ਵੀ ਤੇਰੇ ਕਾਬੂ ਵਿੱਚ ਨਹੀਂ ਰਹਿਣੇ ਖੱਟ ਨੇਮ ਕਰ ਕੋਠੜੀ ਬਾਂਧੀ ਬਸਤ ਅਨੂਪ ਬੀਚ ਪਾਈ ਆਹ ਜਿਹੜਾ ਸਾਡਾ ਤਨ ਹੈ ਨਾ ਪੰਜਾਂ ਤੱਤਾਂ ਦਾ ਤੇ ਛੇਵਾਂ ਮਨ ਇਹ ਇੱਕ ਕੋਠੜੀ ਜੀ ਵਾਹਿਗੁਰੂ ਨੇ ਬਣਾ ਦਿੱਤੀ ਏ ਇਹਦੇ ਵਿੱਚ ਇੱਕ ਬੜੀ ਅਨੁਪਮ ਵਸਤੂ ਪਾਈ ਹੈ परमात्मा का नाम, नौ निध अमृत प्रभ का नाम, देही मैं इसका विश्राम, जा घर ही मैं अमृत भरपूर है, मन मुखा साध ना पाया, ज्यों कस्तूरी मिर्ग ना जाने परम दा परम पुलाया। काहे रे बन खोजन जाई, सर्ब निवासी सर्ब अलेपा, तो ही संग समाई, पोहप मद ज्यों बास बसत है, जिवें फुल विच खुशबू दा वास है, मुकर मैं जैसे छाई, दर्पण विच दर्पण वेखण वाले दा प्रतिबिंब है, तैसे ही हर बसै निरअंतर, बिना गायब दे कंटिन्यू लगातार, इसलिए घट ही खोजो पाई, खट नेम कर कोठड़ी बांधी, बस्त अनूप बीच पाई, कुंजी कुल्फ प्राण कर राखे, करते बार ना लाई। जिवें कोई तनाड़ पिता अपने बच्चे नू सरप्राइज देंदा है, किसे वधिया इलाके विच कोई बंगला बना के कोठी बना के, ते अचानक उन्हू उथे ले जाके खड़ा करके, ते उदियां चाबियां उन्हू सौंपदा है उन्हू प्रसन्न करन लई, सरप्राइज टाइप। ते फिर सियाणा पिता उन्हू ये भी कहिंदा भी पुत्र कोठी तेनू दे दित्ती है, आ अंदर तेनू विखा दिया, ए कमरा खजाना है, इहदे विच इक होर कोठा है, कोठे विच इक होर कोठड़ी है, उहदे च इक तजोरी है, उहदे च कोई तेरे वास्ते कैश भी है, कुछ जेवर भी ने, कुछ हीरे जवाहरात भी ने, ते इहनां दा प्रबंध कर लई, इहनूं संभाल लई, करते बार ना लाई, इह सब कुछ बनाउण लग्गिआं देर नहीं कीती, फिर क्या अब मन जागत रहो रे भाई। जिस तरह असीं शरीरक तौर ते जागणे आ ना साध संगत, इस तरह आत्मक तौर पर भी मनुख नूं जागना पैंदा है, उत्थे भी एक नींद हुंदी है, उत्थे भी एक जागना हुंदा है। नींद की है? नैनो नींद पर दृष्ट विकार, श्रवण सोए सुन निंद विचार, निंदा सुननी बड़ी चंगी लगे, पता ही ना लगे कदों घंटा दो घंटे लंघ गए ने, बड़ा रस आउंदा है, होर सुनाओ, होर गलबात कोई करो, समझो कान सुते हुए ने। रसना सोई लोभ मीठे साध, बना लो अज गोभी आले, अज बना लो प्याज आले, अज रायता केड़ा बनाया, सब्जी केड़ी है, जबजी नहीं सवेरे कीती, सिफारशा कर करके पदार्थ बनांदा है, खांदा है। रसना सोई लोभ मीठे, खाना कोई बुरी गल नहीं, पर खा के इनू हलाल भी करना सी ना, जपजी पढ़नी सी, मूल मंत्र पढ़ना सी, गुरमंत्र पढ़ना सी। मैं आ थोड़े दिन पहला बेनती की सी भी असी कथा करने वाले साध संगत नू कहने, साध संगत जी आखो सतनाम श्री, ते तुसी आंदे हो सतनाम श्री, घर जाके ना मैं आना वा ना तुसी आंदे हो, कोई विरला ही आंदा होना, आलस हो जांदा। खाना बुरी गल नहीं, पर इस जीव नाल सिर्फ रस नहीं चखने, इस जीव नाल बाणी भी पढ़नी है। नैन ना देखें साध, से नैन बेहालिया, करण ना सुने नाद, करण मुंद कालिया, रसना जपे ना नाम, हजूर कहिंदे ने लकड़ दी मुढ़ी रख के, ते तेसा लैके लुहारां कोलों इनू टुक दे बेर बेर करके, तिल तिल कर कटिए, हरिया जब बिसरे गोबिंद राय, दिनों दिन कटी है। इस वास्ते रसना सोई लोभ मीठे साध, मन सोया माया बिस्माद, इस ग्रह में कोई जागत रहे, साबत वस्त ओ अपनी लह, अब मन जागत रहो रे भाई, गाफल होए कै जन्म गवायो, चोर मुसे कर आई। वो पुत्र बापू नू कहन लगा, पिता जी मैं सिक्योरिटी गार्ड रख लेने। बापू कहन लगा, पुत्र जे बाले वेसले हो जाइए ना, ते कदी कदी गार्ड चोरां नाल रल जांदे ने। गार्ड कौन ने? इंद्रे। इंद्रे नहीं रोकदे निंदा नूं अंदर जान, अखां नहीं रोकदियां मैले रूप नाल रूप तकण करके जो मैल जांदी है, इहदा मतलब ਵਕਾਰਾਂ ਨਾਲ ਇੰਦਰਿਆਂ ਦੀ ਮਿਲੀ ਭੁਗਤ ਹੋ ਗਈ ਏ। ਸੱਸੈ ਸੰਜਮ ਗਿਓ ਮੂੜੇ, ਤੇਰੀਆਂ ਇੰਦਰੀਆਂ ਸੰਜਮ ਵਿੱਚ ਨਹੀਂ ਰਹੀਆਂ ਤੇ ਉਹ ਪਤਾ ਕਿਉਂ, ਤੂੰ ਬੜੀ ਮਾਇਆ ਜਜਮਾਨਾ ਕੋਲੋਂ ਲੈਣਾ, ਕੋਈ ਗੱਲ ਨਹੀਂ ਤੇਰੀ ਗੁਜ਼ਰਾਨ ਹੈ, ਪਰ ਇੱਕ ਬੜੀ ਗਲਤ ਦਾਨ ਤੂੰ ਲੈ ਲਿਆ ਜਿਹੜਾ ਤੈਨੂੰ ਨਹੀਂ ਸੀ ਲੈਣਾ ਚਾਹੀਦਾ, ਤਾਂ ਤੇਰਾ ਸੰਜਮ ਨਹੀਂ ਗਾ, ਤੇਰਾ ਮਨ ਬੇਕਾਬੂ ਹੋ ਗਿਆ, ਤੇਰੇ ਇੰਦਰੇ ਬੇਕਾਬੂ ਹੋ ਗਏ ਨੇ। ਕਿਉਂ? ਕਿਉਂਕਿ ਤੇਰੀ ਕਿਰਤ ਸੁੱਚੀ ਨਹੀਂ ਰਹੀ, ਤੂੰ ਹਰ ਵੇਲੇ ਲੁੱਟਣ ਤੇ ਲੱਗਾ ਹੋਇਆ। ਖੈਰ, ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੈ ਜਨਮ ਗਵਾਇਓ, ਚੋਰ ਮੂਸੇ ਕਰ ਆਈ, ਪੰਚ ਪੈਰੂਆ ਦਰ ਮੈਂ ਰਹਿਤੇ, ਪੰਜ ਗਿਆਨ ਇੰਦਰੇ ਇਹ ਸਰੀਰ ਰੂਪੀ ਬੰਗਲੇ ਦੇ ਦਰਵਾਜ਼ਿਆਂ ਤੇ ਸਿਕਿਉਰਿਟੀ ਗਾਰਡ ਬਣ ਕੇ ਖੜੇ ਨੇ। ਤੇ ਬਾਪੂ ਕਹਿਣ ਲੱਗਾ, ਤਿੰਨ ਕਾ ਨਹੀਂ ਪਤਿਆਰਾ, ਕਈ ਘਟਨਾ ਵਾਪਰ ਗਈਆਂ ਨੇ, ਸਿਕਿਉਰਿਟੀ ਗਾਰਡਾਂ ਨੇ ਚੋਰਾਂ ਨਾਲ ਰਲ ਕੇ ਚੋਰੀ ਕਰਾਈਏ, ਇਹਨਾਂ ਤੇ ਨਿਰਾ ਭਰੋਸਾ ਨਾ ਕਰਿਆ ਕਰ, ਸਮੇਂ ਸਮੇਂ ਇਹਨਾਂ ਨੂੰ ਚੈੱਕ ਕਰਦਾ ਰਿਹਾ ਕਰ। ਕਿਹਨਾਂ ਨੂੰ? ਕੰਨਾਂ ਨੂੰ, ਅੱਖਾਂ ਨੂੰ, ਨਾਸਕਾਂ ਨੂੰ, ਰਸਨਾਂ ਨੂੰ ਤੇ ਤਵਚਾ ਨੂੰ। ਕਿਤੇ ਇਹਨਾਂ ਦੀ ਮਿਲੀ ਭੁਗਤ ਤੇ ਨਹੀਂ ਹੋ ਗਈ ਵਿਕਾਰਾਂ ਨਾਲ? ਇਸ ਤਰ੍ਹਾਂ ਬਾਪੂ, ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਤਨ ਰੂਪੀ ਕੋਠਾ ਸਾਨੂੰ ਸਰਪ੍ਰਾਈਜ਼ ਦਿੱਤਾ ਨਾ, ਤੇ ਉਹਦੀ ਸੰਭਾਲ ਵਾਸਤੇ ਕਹਿਣ ਲੱਗੇ, ਇਹਦੇ ਵਿੱਚ ਬੜੀ ਅਨਮੋਲ ਵਸਤੂ ਹੈ ਪਰਮਾਤਮਾ ਦਾ ਨਾਂ, ਉਹਨੂੰ ਚੋਰ ਮੁੱਸੇ ਚੋਰ ਲੁੱਟਦੇ ਨੇ। ਅੰਮ੍ਰਿਤ ਲੁੱਟੈ ਮਨਮੁੱਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਤੋ ਕਹਿਣ ਲੱਗੇ, ਜਾਗਤ ਰਹੋ ਰੇ ਭਾਈ, ਗਾਫਲ ਹੋਏ ਕਹਿ ਜਨਮ ਗਵਾਇਓ, ਚੋਰ ਮੂਸੇ ਘਰ ਆਈ, ਪੰਚ ਪੈਰੂਆ ਦਰ ਮੈਂ ਰਹਿਤੇ, ਤਿੰਨ ਕਾ ਨਹੀਂ ਪਤਿਆਰਾ, ਚੇਤ ਸੁਚੇਤ ਚਿਤ ਹੋਏ ਰਹੋ, ਤਉ ਲੈ ਪ੍ਰਗਾਸ ਉਜਾਰਾ। ਤਾਂ ਬਾਤ ਬਣੇਗੀ, ਜਦੋਂ ਇਹ ਤਨ ਰੂਪੀ ਬੰਗਲਾ ਤਨ ਰੂਪੀ ਕੋਠੀ ਨੂੰ ਬਚਾਉਣ ਲਈ ਤੂੰ ਚੰਗੀ ਤਰ੍ਹਾਂ ਆਪ ਵੀ ਅੰਦਰੋਂ ਸੁਚੇਤ ਹੋਵੇਗਾ, ਤੇ ਤੇਰੇ ਗਿਆਨ ਇੰਦਰੇ ਰੂਪੀ ਪਹਿਰੇਦਾਰ ਵੀ ਸੁਚੇਤ ਹੋਣਗੇ, ਨਹੀਂ ਤੇ ਚੋਰ ਸਭ ਕੁਝ ਅੰਦਰੋਂ ਲੁੱਟ ਕੇ ਲੈ ਜਾਣਗੇ। ਨੌ ਘਰ ਦੇਖ ਜੋ ਕਾਮਣ ਭੁੱਲੀ, ਹੁਣ ਨੌ ਗਿਣਤੀ ਆ ਗਈ, ਹੁਣ ਜਦੋਂ ਨੌ ਦੀ ਗਿਣਤੀ ਆ ਜਾਏ ਨਾ ਗੁਰਮੁਖੋ, ਉਦੋਂ ਕੰਨ ਇੱਕ ਨਹੀਂ ਗਿੰਨਾ, ਦੋਵੇਂ ਗਿੰਨੇ ਨੇ, ਦੋ ਕੰਨ ਦੋ ਅੱਖਾਂ, ਚਾਰ ਛੇ ਸੱਤ ਗੁਪਤਾਂ ਗੁੱਦਾ, ਅੱਠ ਤੇ ਨੌ, ਨੌ ਦੁਆਰੇ ਪ੍ਰਗਟ ਕੀ ਹੈ ਦਸਵਾਂ ਗੁਪਤ ਰਖਾਇਆ। ਨੌ ਘਰ ਦੇਖ ਜੋ ਕਾਮਣ ਭੁੱਲੀ, ਜਿਹੜਾ ਇਹਨਾਂ ਨਵਾਂ ਦੇ ਰਸ ਵਿੱਚ ਪੈ ਗਿਆ ਨਾ, ਇੰਜ ਕਹਿ ਦਿਓ, ਸੁਰਤ ਇੰਡੀਆ ਲੈ ਜਾਓ, ਬੜੀ ਸੋਹਣੀ ਕੋਠੀ ਪਾਈ ਹੈ, ਆਪਣਾ ਸਮਰਸੀਬਲ ਬੋਰ ਲਵਾਇਆ, ਦੂਜੀ ਤੀਜੀ ਮੰਜ਼ਿਲ ਤੇ ਵੱਡੀ ਟੈਂਕੀ ਰੱਖੀ ਹੈ, ਮੋਟਰ ਵੀ ਚਲਾਈ ਹੈ, ਤੇ ਟੂਟੀਆਂ ਨੂੰ ਮਰੋੜੀ ਜਾਂਦੇ ਨੇ, ਕਹਿੰਦੇ ਪਾਣੀ ਨਹੀਂ ਆਉਂਦਾ, ਤੇ ਕਿਸੇ ਸਿਆਣੇ ਨੇ ਆਖਿਆ ਟੂਟੀਆਂ ਚੈੱਕ ਕਰੋ, ਗਰਾਊਂਡ ਫਲੋਰ ਦੀਆਂ ਵੀ ਸਾਰੀਆਂ ਟੂਟੀਆਂ ਖੁੱਲੀਆਂ, ਫਸਟ ਫਲੋਰ ਦੀਆਂ ਵੀ ਖੁੱਲੀਆਂ, ਸੈਕਿੰਡ ਫਲੋਰ ਦੀਆਂ ਵੀ ਖੁੱਲੀਆਂ। ਆਖਣ ਲੱਗੇ ਟੈਂਕੀ ਨਹੀਂ ਭਰਿੰਦੀ, ਓਵਰਫਲੋ ਦੀ ਆਵਾਜ਼ ਨਹੀਂ ਆ ਰਹੀ। ਉਹ ਕਹਿਣ ਲੱਗਾ ਆਵਾਜ਼ ਕੀ ਆਵੇ, ਟੂਟੀਆਂ ਤੇ ਸਾਰੀਆਂ ਖੁੱਲੀਆਂ ਹੋਈਆਂ ਨੇ, ਇਹ ਟੂਟੀਆਂ ਕੀ ਨੇ, ਦੋਵੇਂ ਕੰਨ ਖੁੱਲੇ ਨੇ ਨਿੰਦਾ ਸੁਣਨ ਲਈ, ਦੋਵੇਂ ਅੱਖਾਂ ਖੁੱਲੀਆਂ ਹੋਈਆਂ ਨੇ ਪਰਾਏ ਰੂਪ ਨੂੰ ਮੈਲ ਨਾਲ ਤੱਕਣ ਲਈ। ਗੁਰਮੁਖੋ ਨਾਸਕਾ ਵੀ ਇਸੇ ਪ੍ਰਕਾਰ ਬਾਕੀ ਇੰਦਰੇ, ਜਦੋਂ ਇਹਨਾਂ ਨੌ ਘਰਾਂ ਦੇ ਰਸਾਂ ਵਿੱਚ ਖਚਤ ਹੋ ਜਾਈਏ, ਤੇ ਫਿਰ ਚਬਾਰਾ ਸੱਖਣਾ, ਦਸਮ ਦੁਆਰ ਸੱਖਣਾ। ਨੌ ਘਰ ਦੇਖ ਜੋ ਕਾਮਣ ਭੁੱਲੀ, ਜੀਵ ਇਸਤਰੀ ਭੁਲੇਖੇ ਦਾ ਸ਼ਿਕਾਰ ਹੋ ਗਈ, ਬਸਤ ਅਨੂਪ ਨਾ ਪਾਈ, ਉਹਨੂੰ ਅੰਦਰ ਜਿਹੜੀ ਅਨੂਪ ਨਾਮ ਰੂਪੀ ਵਸਤੂ ਇਹ ਪ੍ਰਾਪਤ ਨਹੀਂ ਹੁੰਦੀ, ਕਹੋ ਕਬੀਰ ਨਵੇਂ ਘਰ ਮੂਸੈ ਦਸਵੇਂ ਤੱਤ ਸਮਾਈ। ਜਿਹੜਾ ਇਹਨਾਂ ਨੌ ਟੂਟੀਆਂ ਨੂੰ ਘੁੱਟ ਕੇ ਬੰਦ ਕਰਦਾ ਨਾ, ਤੇ ਉਹ ਟੈਂਕੀ ਚ ਪਾਣੀ ਚੜਨਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਇਹਨਾਂ ਨੌ ਦਰਵਾਜ਼ਿਆਂ ਨੂੰ ਕਾਬੂ ਚ ਕਰ ਲਏ, ਉਹ ਫਿਰ ਦਸਮ ਦੁਆਰ ਤੱਕ ਪਹੁੰਚ ਜਾਂਦਾ, ਉਂਝ ਨਹੀਂ ਪਹੁੰਚਿਆ ਜਾਂਦਾ। ਨਹੀਂ ਤੇ ਸੱਸੈ ਸੰਜਮ ਗਿਓ ਮੂੜੇ, ਤੇਰਾ ਸੰਜਮ ਏਦਾਂ ਗਿਆ ਹੈ, ਤੇਰੇ ਗਿਆਨ ਇੰਦਰੇ ਤੇਰਾ ਮਨ ਤੇਰੇ ਕਾਬੂ ਤੋਂ ਬਾਹਰ ਤਾਂ ਨਿਕਲਿਆ ਬਈ ਤੂੰ ਇੱਕ ਗਲਤ ਕੰਮ ਕਰ ਲਿਆ। ਕਿਹੜਾ ਗਲਤ ਕੰਮ ਕਰ ਲਿਆ? ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੂੜੇ ਏਕ ਦਾਨ ਤੁਧ ਕੁਥਾਏ ਲਿਆ, ਇੱਕ ਹੁੰਦਾ ਥਾਏ ਜਗ੍ਹਾ, ਇਹ ਕਹਿੰਦਾ ਕੁਥਾਏ ਗਲਤ ਜਗ੍ਹਾ ਤੋਂ ਲੈ ਲਿਆ, ਤੂੰ ਬੜੇ ਦਾਨ ਜਜਮਾਨਾਂ ਕੋਲੋਂ ਲਏ ਨੇ, ਕਿਸੇ ਹੱਦ ਤੱਕ ਉਹ ਮਾਫ਼ ਕੀਤੇ ਜਾ ਸਕਦੇ ਨੇ, ਪਰ ਇੱਕ ਦਾਨ ਤੂੰ ਬੜੀ ਗਲਤ ਜਗ੍ਹਾ ਤੋਂ ਲੈ ਲਿਆ। ਕਹਿਣ ਲੱਗੇ ਜੀ ਉਹ ਕਿਹੜੀ? ਹਜ਼ੂਰ ਕਹਿਣ ਲੱਗੇ ਸਾਹ ਪੁੱਤਰੀ ਜਜਮਾਨ ਕੀ ਸਾਹ ਤੇਰੀ ਏਤ ਧਾਨ ਖਾਧ ਹੈ ਤੇਰਾ ਜਨਮ ਗਿਆ ਤੂੰ ਵਿਆਹ ਵੇਲੇ ਵੀ ਨਹੀਂ ਬਖਸ਼ਦਾ ਇੱਕ ਕੰਨਿਆ ਦੀ ਸ਼ਾਦੀ ਹੈ ਤੇ ਪੱਜ ਬਣਾ ਬਣਾ ਕੇ ਰੱਖੋ ਇੱਥੇ 100 ਰੱਖੋ 500 ਇੱਕ ਮੰਤਰ ਹੋਰ ਪੜ੍ਹ ਲਿਆ ਰੱਖੋ ਇੱਥੇ 1000 ਇੱਕ ਮੰਤਰ ਹੋਰ ਪੜ੍ਹ ਲਿਆ ਰੱਖੋ ਇੱਥੇ 10000 ਉਹ ਕੰਨਾਂ ਨੂੰ ਹੱਥ ਲਾਉਂਦੇ ਨੇ ਮੈਂ ਬੇਅੰਤ ਸਹਿਜਧਾਰੀ ਪਰਿਵਾਰ ਵੇਖੇ ਨੇ ਉਹ ਗੁਰਦੁਆਰਿਆਂ ਚ ਆ ਕੇ ਵਿਚਾਰੇ ਆਨੰਦ ਕਾਰਜ ਕਰਾਉਂਦੇ ਨੇ ਉਹਦਾ ਇੱਕ ਇਹ ਵੀ ਰੀਜ਼ਨ ਹੈ ਸਤਾਏ ਹੋਏ ਨੇ ਜਦੋਂ ਗੁਰੂ ਸਾਹਿਬਾਨ ਕੋਲ ਵੱਖ ਵੱਖ ਵਰਗਾਂ ਦੇ ਲੋਕ ਆਏ ਭਾਈਚਾਰਿਆਂ ਦੇ ਲੋਕ ਆਏ ਉਹਨਾਂ ਵਿੱਚ ਵੀ ਬਹੁਤੇ ਲੋਕ ਬ੍ਰਾਹਮਣ ਦੇ ਸਤਾਏ ਹੋਏ ਸਨ ਕਿੱਲੇ ਤੇ ਬੱਝੀ ਗਾਂ ਕੁਦਰਤੀ ਮੌਤ ਮਰ ਜਾਏ ਉਹਦਾ ਜਿਹੜਾ ਹਸ਼ਰ ਹੁੰਦਾ ਸੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਬੰਦੇ ਨੂੰ ਇੰਨੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਸਨ ਕੋਈ ਜਸਟਿਸ ਨਹੀਂ ਕੋਈ ਨਿਆਂ ਨਹੀਂ ਬਈ ਉਹ ਨੈਚੁਰਲ ਮੌਤ ਮਰੀ ਹੈ ਕਿ ਕੋਈ ਹੋਰ ਇਹਦੀ ਲਾਪਰਵਾਹੀ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ ਮੈਨੂੰ ਖਿਮਾ ਕਰ ਦੇਣਾ ਸਤਾਏ ਹੋਏ ਸਨ ਲੋਕ ਉਹ ਐਨ ਵਹੀਰਾਂ ਦੀਆਂ ਵਹੀਰਾਂ ਬਣ ਕੇ ਗੁਰੂ ਨਾਨਕ ਦੇ ਕਾਰਵਾਂ ਵਿੱਚ ਸ਼ਾਮਿਲ ਹੋ ਗਏ ਤੇ ਬੜਾ ਸਿੰਪਲ ਬੜਾ ਸਾਦਾ ਜਿਹਾ ਬੜਾ ਓਪਨ ਜਿਹਾ ਧਰਮ ਹੈ ਇਹਦੇ ਵਿੱਚ ਕੋਈ ਪੇਚੀਦਗੀ ਨਹੀਂ ਕੋਈ ਲੁਕਵੇਂ ਖਰਚੇ ਨਹੀਂ ਮਾਨਵ ਏਕਤਾ ਦੀ ਗੱਲ ਹੈ ਬਰਾਬਰੀ ਦੀ ਗੱਲ ਹੈ ਇੱਕੋ ਪੰਗਤ ਹੈ ਇੱਕੋ ਸੰਗਤ ਹੈ ਇੱਕੋ ਬਾਣੀ ਹੈ ਇੱਕੋ ਪਾਣੀ ਹੈ ਇੱਥੇ ਤੇ ਕੋਈ ਵੱਖਰੇਵਾਂ ਹੀ ਨਹੀਂ ਗਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਲੋਕੀ ਵੀਰਾਂ ਘੱਤ ਘੱਤ ਕੇ ਆਏ ਸੰਗਤ ਜੀ ਇਹ ਹਵਾ ਚ ਨਾ ਗੱਲ ਸਮਝਿਓ ਹਕੀਕਤ ਹੈ ਵਹੀਰਾਂ ਬਣਾ ਬਣਾ ਕੇ ਲੋਕ ਸਿੱਖ ਬਣੇ ਚਰਨ ਪਾਉਣ ਲਈ ਉਦੋਂ ਇਹ ਕੰਡੀਸ਼ਨ ਨਹੀਂ ਸੀ ਬਈ ਕੇਸ ਰੱਖਣੇ ਜ਼ਰੂਰੀ ਨੇ ਕੇਸ ਰੱਖਣ ਦੀ ਪ੍ਰੇਰਣਾ ਹੁੰਦੀ ਸੀ ਉਹ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਈ ਸੀ ਪਰ ਕੰਡੀਸ਼ਨ ਨਹੀਂ ਸੀ ਬਹੁਤ ਸਾਰੇ ਸਹਿਜਧਾਰੀ ਸਿੱਖ ਸਨ ਬਹੁਤ ਸਾਰੇ ਕੇਸਾਧਾਰੀ ਸਿੱਖ ਵੀ ਸਨ ਖੈਰ ਹੁਣ ਜਦੋਂ ਪ੍ਰੋਤ ਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਏਕ ਦਾਨ ਤੁਧ ਕੁਥਾਏ ਲਿਆ ਇਹ ਤੇ ਹੋ ਗਈ ਪ੍ਰੋਤ ਦੀ ਗੱਲ ਹੁਣ ਨਾਲ ਅਸੀਂ ਕਹਿੰਦੇ ਹਾਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਾਨ ਨੇ ਤੇ ਹੁਣ ਉਹ ਕੀ ਹੈ ਸਿੱਖ ਨੇ ਆਪਣੇ ਘਰ ਜਿਹੜਾ ਧਨ ਲਿਆਉਣਾ ਹੈ ਨਾ ਉਹ ਧਰਮ ਦੀ ਕਿਰਤ ਕਰਕੇ ਲਿਆਉਣਾ ਹੈ ਪ੍ਰਪੰਚ ਨਹੀਂ ਕਰਨਾ ਪ੍ਰਪੰਚ ਸਮਝਦੇ ਹੋ ਪ੍ਰਪੰਚ ਹੁੰਦਾ ਵੀ ਚੀਟਿੰਗ ਜੀ ਕਰਕੇ ਕਿਸੇ ਦਾ ਧਨ ਆਪਣਾ ਬਣਾਉਣਾ ਅੱਜ ਕੱਲ੍ਹ ਦੀ ਬੋਲੀ ਚ ਮੈਨੂੰ ਕੋਈ ਪ੍ਰਪੰਚ ਦਾ ਪ੍ਰਿਆਵਾਚੀ ਸ਼ਬਦ ਇੰਗਲਿਸ਼ ਚ ਲੱਭ ਨਹੀਂ ਰਿਹਾ ਕਿਉਂਕਿ ਡਿਟੋ ਤੇ ਲੱਭ ਹੀ ਨਹੀਂ ਸਕਦੇ ਜੋ ਲਿਆਉਣਾ ਹੈ ਉਹ ਇਮਾਨਦਾਰੀ ਨਾਲ ਲਿਆਉਣਾ ਹੈ ਤੇ ਜੇ ਪ੍ਰਪੰਚ ਕਰਕੇ ਲਿਆਏ ਫਿਰ ਕੀ ਹੋਵੇਗਾ ਫਿਰ ਹਜ਼ੂਰ ਕਹਿੰਦੇ ਨੇ ਬਹੁ ਪ੍ਰਪੰਚ ਕਰ ਪਰ ਧਨ ਲਿਆਵੇ ਸੁੱਤ ਦਾਰਾ ਪੈ ਆਨ ਲੁਟਾਵੇ ਬੜੇ ਪ੍ਰਪੰਚ ਕਰ ਕਰਕੇ ਕਈਆਂ ਥਾਵਾਂ ਤੇ ਬੰਦੇ ਦਾ ਵੱਸ ਚੱਲੇ ਨਾ ਤੇ ਖੋ ਵੀ ਲੈਂਦਾ ਸੱਚੇ ਪਾਤਸ਼ਾਹ ਕਹਿੰਦੇ ਖੁਸ ਖੁਸ ਲੈਂਦਾ ਦਾਤ ਪਰਾਈ ਵੇਖੇ ਸੁਣੇ ਤੇਰੇ ਨਾਲ ਖੁਦਾਈ ਤੂੰ ਖੋ ਖੋ ਕੇ ਪਰਾਏ ਧਨ ਨੂੰ ਆਪਣਾ ਬਣਾਉਣਾ ਹੈ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਕੇ ਤੈਨੂੰ ਇਹ ਨਹੀਂ ਪਤਾ ਵੀ ਖੁਦਾਵੰਦ ਤੇਰੀ ਹਰ ਅਦਾ ਨੂੰ ਨੋਟ ਕਰ ਰਿਹਾ ਵੇਖ ਰਿਹਾ ਇਹਦਾ ਤੈਨੂੰ ਲੇਖਾ ਦੇਣਾ ਪੈਣਾ ਹਿਸਾਬ ਦੇਣਾ ਪੈਣਾ ਇਹ ਤੇਰਾ ਨਹੀਂ ਹੈ ਇਹ ਤੈਨੂੰ ਮੋੜਨਾ ਪਏਗਾ ਵਿਆਜ ਸਮੇਤ ਔਰ ਚੱਕਰਵਰਤੀ ਵਿਆਜ ਸਮੇਤ ਜਿੰਨੀ ਛੇਤੀ ਮੋੜ ਦੇਗਾ ਓਨਾ ਹੀ ਚੰਗਾ ਜਿੰਨੀ ਦੇਰ ਕਰੇਗਾ ਅਸੀਂ ਕਈ ਵਾਰ ਕਾਹਲੇ ਪੈ ਜਾਂਦੇ ਹਾਂ ਫਲਾਣਾ ਇੱਦਾਂ ਕਰਦਾ ਇੱਦਾਂ ਕਰਦਾ ਇਹਨੂੰ ਤੇ ਕੁਛ ਵੀ ਨਹੀਂ ਹੁੰਦਾ ਹਜ਼ੂਰ ਕਹਿੰਦੇ ਨੇ ਨਹੀਂ ਹੋਵੇਗਾ ਥੋੜਾ ਲੱਗਣ ਦੇ ਚੱਲਣ ਦੇ ਮੀਟਰ ਜਰਾ ਇਹਦਾ ਇੱਕ ਦੋ ਜਨਮ ਹੋਰ ਡਿਲੇ ਕਰ ਦਿੰਦੇ ਹਾਂ ਫਿਰ ਇਹਦਾ ਪੂਰਾ ਧੂਹ ਕੱਢਾਂਗੇ ਜਦੋਂ ਇਹਦੇ ਕੋਲ ਵਾਪਸ ਲੈਣਾ ਜਿੰਨਾ ਡਿਲੇ ਹੋਵੇਗਾ ਅਮਾਊਂਟ ਓਨਾ ਜ਼ਿਆਦਾ ਹੋਵੇਗਾ ਫਿਰ ਇਹਨੂੰ ਪਤਾ ਲੱਗੇਗਾ ਬੇਈਮਾਨੀ ਕਿਵੇਂ ਕਰੀ ਦੀ ਬਹੁ ਪ੍ਰਪੰਚ ਕਰ ਪਰ ਧਨ ਲਿਆਵੇ ਸੁੱਤ ਦਾਰਾ ਪੈ ਆਨ ਲੁਟਾਵੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਬੇਰਾ ਤੇਰੇ ਜੀ ਪੈ ਲੀਜੈ ਹੇ ਮੇਰੇ ਮਨ ਭੁੱਲ ਕੇ ਵੀ ਕਪਟ ਕਰਕੇ ਪ੍ਰਪੰਚ ਕਰਕੇ ਪਰਾਇਆ ਧਨ ਆਪਣਾ ਨਾ ਬਣਾ ਕਿਉਂਕਿ ਤੂੰ ਜਿਨ੍ਹਾਂ ਲਈ ਪਾਪ ਕਰਨਾ ਹੈ ਉਹਨਾਂ ਨੇ ਨਾਲ ਨਹੀਂ ਜਾਣਾ ਤੇ ਨਬੇੜਾ ਤੇਰੇ ਤੋਂ ਲਿਆ ਜਾਣਾ ਔਰ ਫਿਰ ਦੂਜੇ ਪਾਸੇ ਛਿੰਨ ਛਿੰਨ ਤਨ ਛੀਜੈ थोड़ा थोड़ा समा करके तेरा तन भी कमजोर हो रहा है, जरा जनावे बड़ेपा तेनू जता रहा है भी भाई मैं तेरे ते गलबा पा रहा, जर वेस करेंदी आई है, जिन्हें मर्जी जतन कर लीए बड़ेपा वेस बदल बदल के आ ही जाता है। छिन छिन तन छीजे जरा जनावे तब तेरी ओक कोई पानियो ना पावे, कहो कबीर कोई नहीं तेरा, जिन्हां वास्ते तू करना है वास्तव च तेरे नहीं, हिरदा नाम समार सवेरा, जिन्ना छेती हो सके परमात्मा दे नाम दी संभाल कर। सा पुत्री जजमान की सा साई पुत्री जजमान की सा तेरी एत तान खाद है तेरा जन्म गया। वैसे ते प्रोत पंडित ब्राह्मण टाइप हुंदे ने, इस वास्ते गुरु नानक साहब ने गल इथों शुरू कीती, कह लगे ज्ञान विहूणा गावे गीत। एक किदी गल है, ये पंडित दी गल है। फिर चप दे अगली पंक्ति की है, भुखे मुला करे मसीत। स्पष्ट हो गया मुलाने प्रति क्या जा रहा है। फिर कहिंदे मखट्टू होए कै कन्न पड़ाए, ते ये कौन है जोगी। इको श्लोक विच इन्हां धार्मिक तीन धार्मिक आगुआं नूं महाराज ने तर लिया भी तुसी धर्म की किरत करके नहीं खांदे। महाराज असी की करने आ, महाराज कहन लगे कादी कूड़ बोल मल खाए, ब्राह्मण नावे जिया काए, जोगी जुगत ना जाने अंध। ते हजूर ने उन्हां दे मुंह ते कह दिता भी तीने उजाड़े का बंद। वाड़ खेत दी राखी कर दी है ते तुसी दे वाड़ बन के ही उल्टी वाड़ खेत को खाई, उस पंक्ति नू मूर्तिमान कर रहे हो भाई साहब गुरदास जी दी पंक्ति नू। सो ज्ञान भी होना गावे गीत, आत्मक जीवन दी सूझ पंडित कोल नहीं, झूठी मुठी दे गीत गाउंदा, झूठी मुठी दे गीत गाउंदा। भुखे मुला करे मसीत, अपनी ही मसीत बना ली, आ जगह हैगी थोड़ी जी खुली इतने अपनी मसीत बना लें, अपना डेरा अपनी चर्च अपना गुरुद्वारा, माफ करना बिजनेस ने कई ने खोले हुए ने। गुरु नानक का नजरिया की है, भुखे मुला करे मसीत, मखट्टू होए कै कन्न पड़ाए, मखट्टू मैंने वेलड़ जिया बन के, कोई काम धंधा नहीं करना, सारा दिन वेले बैठे रहना, ते इस तरह दर दर दे उत्ते मंग दे फिरना। जोगी एहो कुछ करते ने, फकर करे होर जात गवाए, फकीर बन गया, अपनी अणख बिलकुल ही छड़ दी। मंगत्यां दी कादी अणख हुंदी है, साढ़े उत्थे ये माहौल है, मंगते मंगण आउंदे ने, छोटे छोटे बच्चे मजाक करते ने, ठट्ठा करते ने, इंसल्ट करते ने, गैरत मुख खत्म हो गई है, अगो दंद कटी जाने ने। महाराज कहिंदे फकर करे होर जात गवाए, गुर पीर सदाए मंगण जाए, ता कै मूल ना लगी है पाए। ये जेड़े तीन कैटागिरियां दे लोक मैं दसे ने, जिन्हां ने धर्म नू महज रिजक दा वसीला बनाया होया है, इन्हां दे मगर ते उका ना लगिया जे। फिर महाराज की करिए, महाराज कहन लगे मैं दसना वा, सब तो पहला काम की करना है, काल खाए, काल खाए, दसा नौवां दी किरत करे, धर्म दी किरत करे। काल खाए दे की अर्थ करांगे, काल काल के मशक्कत करके मेहनत करके खाना है, समाज ते कम्युनिटी ते बोझ नहीं बनना। दूजा काम की करना, किछ हथों दे, हथों दे मींज वंड के छकना है। नानक राह पछाणे से, हे भाई जीवन दी जेड़ी जाच है असल ਇਹ ਤੈਨੂੰ ਤਾਂ ਸਮਝ ਵਿਚ ਆਵੇਗੀ ਜੇ ਤੂੰ ਧਰਮ ਦੀ ਕਿਰਤ ਕਰਕੇ ਵੰਡ ਕੇ ਛੱਕ ਕੇ ਤੇ ਫਿਰ ਨਾਮ ਜਪੇ ਤੇ ਫਿਰ ਤੈਨੂੰ ਜੀਵਨ ਵਿਚ ਕਾਮਯਾਬੀ ਤੈਨੂੰ ਫਿਰ ਰਸਤਾ ਮਿਲੇਗਾ ਅਦਰਵਾਈਜ਼ ਰਸਤਾ ਨਹੀਂ ਮਿਲੇਗਾ। ਤੁਸੀਂ ਬੜੀ ਵਾਰ ਇਹ ਸਾਖੀ ਸੁਣੀ ਹੈ ਵੀ ਗੁਰੂ ਨਾਨਕ ਸਾਹਿਬ ਮਲਕ ਭਾਗੋ ਦੇ ਘਰ ਨਾ ਜਾ ਕੇ ਭਾਈ ਲਾਲੋ ਦੇ ਘਰ ਗਏ। ਕੈਲੰਡਰ ਵੀ ਬਣੇ ਹੋਏ ਨੇ ਦੀਵਾਰਾਂ ਤੇ ਲਟਕਾਏ ਹੋਏ ਨੇ, ਗੁਰੂ ਨਾਨਕ ਨੂੰ ਬਿਠਾਇਆ ਹੈ, ਅੱਗੇ ਲੋਕ ਖੜੇ ਨੇ, ਹਜ਼ੂਰ ਦੇ ਦੋਵੇਂ ਹੱਥ ਉੱਪਰ ਨੇ, ਪਤਾ ਨਹੀਂ ਹੱਥਾਂ ਵਿੱਚ ਕੀ ਏ, ਪਰ ਇੱਕ ਚੋਂ ਲਾਲ ਰੰਗ ਦਾ ਪਦਾਰਥ ਡਿੱਗ ਰਿਹਾ, ਇੱਕ ਚੋਂ ਸਫੈਦ ਦਾ ਡਿੱਗ ਰਿਹਾ। ਉਹ ਮਤਭੇਦ ਹੋ ਗਿਆ, ਇੱਕ ਵਰਗ ਕਹਿਣ ਲੱਗਾ ਗੁਰੂ ਨੇ ਇਸ ਤਰ੍ਹਾਂ ਕੀਤਾ, ਦੂਜੇ ਨੇ ਆਖਿਆ ਗੁਰੂ ਇਸ ਤਰ੍ਹਾਂ ਨਹੀਂ ਕਰ ਸਕਦਾ। ਉੱਥੇ ਮਤਭੇਦ ਹੋ ਗਿਆ, ਝਗੜਾ ਹੋ ਗਿਆ, ਤੇ ਮੈਂ ਸੋਚਿਆ ਵੀ ਮੈਂ ਮੂਲ ਗ੍ਰੰਥ ਜਨਮ ਸਾਖੀਆਂ ਉਹ ਜਿੱਥੇ ਲਿਖਿਆ ਪੜ੍ਹਾਂ ਤੇ ਸਹੀ ਵੀ ਉੱਥੇ ਕੀ ਹੈ ਤੇ ਡਾਂਗਾ ਹੀ ਕੱਢ ਲੈਂਦੇ ਨੇ। ਮੈਂ ਜਦੋਂ ਫੋਲਿਆ ਤੇ ਉੱਥੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਹੀ ਨਹੀਂ ਸੀ, ਉੱਥੇ ਬੜੀ ਕਮਾਲ ਦੀ ਗੱਲ ਲਿਖੀ ਸੀ ਕਿ ਜਿਸ ਵੇਲੇ ਹਜ਼ੂਰ ਭਾਈ ਲਾਲੋ ਦੇ ਘਰ ਗਏ, ਦਰਵਾਜ਼ਾ ਖੜਕਾਇਆ, ਭਾਈ ਲਾਲੋ ਗੁਰਮੁਖ ਸੀ ਨਾ ਤੇ ਗੁਰੂ ਨਾਨਕ ਨੂੰ ਸਿੱਧ ਕਹਿੰਦੇ ਨੇ ਕਿਸ ਕਾਰਨ ਗ੍ਰਹਿ ਤਜੇ ਉਦਾਸੀ, ਹਜ਼ੂਰ ਕਹਿੰਦੇ ਨੇ ਗੁਰਮੁਖ ਖੋਜਤ ਪਏ ਉਦਾਸੀ, ਉਹ ਕਬੀਰ ਗੁਰਮੁਖ ਹੈ, ਨਾਮਦੇਵ ਜੀ ਗੁਰਮੁਖ ਨੇ, ਭਾਈ ਲਾਲੋ ਵੀ ਗੁਰਮੁਖ ਹੈ। ਕਿਉਂ? ਕਿਉਂਕਿ ਉਹ ਧਰਮ ਦੀ ਕਿਰਤ ਕਰਕੇ ਤੇ ਵੰਡ ਛੱਕ ਕੇ ਨਾਮ ਜਪਦਾ। ਹਜ਼ੂਰ ਨੇ ਬੂਹਾ ਖੜਕਾਇਆ, ਕੌਣ? ਦਰਵਾਜ਼ਾ ਖੋਲਿਆ ਦਰਸ਼ਨ ਕਰਕੇ ਤੇ ਥੋੜਾ ਜਿਹਾ ਸਕਪਕਾ ਕੇ ਕਹਿਣ ਲੱਗਾ ਜੀ ਗੁਰੂ ਨਾਨਕ। ਭਾਈ ਮਰਦਾਨਾ ਕਹਿਣ ਲੱਗੇ ਹਾਂ ਗੁਰੂ ਨਾਨਕ। ਅੰਦਰ ਲੈ ਗਿਆ, ਬਿਠਾਇਆ, ਸੇਵਾ ਕੀਤੀ ਤੇ ਕਈ ਦਿਨ ਹਜ਼ੂਰ ਰਹੇ ਤੇ ਸੁਨੇਹਾ ਆਇਆ ਬਈ ਇਹ ਜਿਹੜਾ ਮਲਕ ਭਾਗੋ ਸੀ ਇਹ ਅਸਲ ਚ ਇਹ ਜਿਹੜਾ ਸ਼ਹਿਰ ਹੈ ਨਾ ਸਾਧ ਸੰਗਤ ਜੀ ਅਹਿਮਦਾਬਾਦ, ਇੱਥੋਂ ਦਾ ਜਿਹੜਾ ਹਾਕਮ ਸੀ ਉਹਦਾ ਨਾਂ ਸੀ ਜ਼ਾਲਮ ਖਾਨ। ਜ਼ਾਲਮ ਖਾਨ ਉਹਦਾ ਅੱਗੋਂ ਐਡਵਾਈਜ਼ਰ ਸੀ ਭਾਗੋ ਮਲਕ। ਉਹ ਲਾਸਟ ਨੇਮ ਅੱਗੇ ਕਰਤਾ ਤੇ ਜਿਹੜਾ ਫਸਟ ਨੇਮ ਸੀ ਉਹ ਪਿੱਛੇ ਕਰ ਦਿੱਤਾ, ਉਹ ਭੁਲੇਖਾ ਲੱਗਦਾ। ਭਾਗੋ ਮਲਕ ਉਹਨੇ ਸੁਨੇਹਾ ਘੱਲਿਆ ਵੀ ਸਾਰੇ ਖੱਤਰੀ ਬ੍ਰਾਹਮਣ ਸੂਦ ਵੈਸ ਗੋਰੇ ਕਾਲੇ ਅਮੀਰ ਗਰੀਬ ਸਾਰੇ ਭੋਜਨ ਹੈ ਘਰ ਇੱਥੇ ਛਕੋ, ਅੱਜ ਨਗਰ ਚ ਅੱਗ ਨਹੀਂ ਬਲਣੀ ਚਾਹੀਦੀ, ਮੇਰੇ ਘਰ ਭੋਜਨ ਛਕੋ। ਸਾਰੇ ਲੋਕ ਗਏ, ਪਤਾ ਕੀਤਾ ਕੋਈ ਰਹਿ ਗਿਆ? ਕਹਿਣ ਲੱਗੇ ਹਾਂ। ਲਾਲੋ ਨਹੀਂ ਆਇਆ, ਲਾਲੋ ਦੇ ਘਰ ਕੋਈ ਮਹਿਮਾਨ ਆਇਆ ਉਹ ਵੀ ਨਹੀਂ ਆਇਆ, ਸਿਪਾਹੀ ਭੇਜੇ ਸੱਦ ਕੇ ਲਿਆਓ, ਹਜ਼ੂਰ ਨਹੀਂ ਆਏ। ਫਿਰ ਸੱਦਿਆ ਨਹੀਂ ਆਇਆ, ਤੀਜੀ ਵਾਰੀ ਉਹਨੇ ਕਿਹਾ ਪਕੜ ਕੇ ਲਿਆਓ। ਸਿਪਾਹੀ ਕਹਿਣ ਲੱਗੇ ਮਹਾਰਾਜ ਹੁਕਮ ਹੈ ਪਕੜ ਕੇ ਲਿਆਓ, ਹੁਣ ਕੀ ਕਰੀਏ? ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ ਚਲੋ ਚੱਲਨੇ ਆ। ਉਹ ਇਸ ਤਰ੍ਹਾਂ ਤਖ਼ਤ ਦੇ ਉੱਤੇ ਕੁਰਸੀ ਡਾਹ ਕੇ ਬੈਠਾ ਹੋਇਆ। ਅਸਲ ਚ ਉਹ ਕੀ ਕਰਦਾ ਸੀ, ਸਾਰਾ ਸਾਲ ਰਿਸ਼ਵਤ ਲੈਂਦਾ ਸੀ ਲੋਕਾਂ ਤੋਂ ਕੰਮ ਕਰਾਉਣ ਦੇ, ਜਾਇਜ਼ ਨਜਾਇਜ਼ ਕੰਮ ਕਰਾਉਂਦਾ ਸੀ, ਸਾਰਾ ਸਾਲ ਲੁੱਟਦਾ ਸੀ ਲੋਕਾਂ ਨੂੰ, ਸੱਚੀ ਮੁੱਚੀ ਕੋਈ ਕਹਿਣ ਮਾਤਰ ਗੱਲ ਨਹੀਂ, ਸਾਰਾ ਸਾਲ ਜ਼ੁਲਮ ਕਰਦਾ ਸੀ। ਤੇ ਸਾਲ ਵਿੱਚ ਇੱਕ ਦਿਨ ਜਿਨ੍ਹਾਂ ਤੋਂ ਲੁੱਟਿਆ ਹੈ ਉਹਦੇ ਚੋਂ ਥੋੜਾ ਜਿਹਾ ਸਾਰਿਆਂ ਨੂੰ ਖਵਾ ਕੇ ਤੇ ਵਾਹ ਵਾਹੀ ਖੱਟ ਲੈਂਦਾ ਬਈ ਬੜਾ ਦਾਨੀ ਹੈ, ਬਈ ਬੜਾ ਦਾਨੀ ਹੈ, ਬਈ ਬੜਾ ਦਾਨੀ। ਕ੍ਰੈਡਿਟ ਲੈਣ ਦਾ ਬੜਾ ਸੌਖਾ ਤਰੀਕਾ, ਹਜ਼ੂਰ ਸਾਹਮਣੇ ਜਾ ਕੇ ਖੜੇ ਹੋ ਗਏ ਇਸ ਤਰ੍ਹਾਂ ਬਾਹਾਂ ਲਮਕਾ ਕੇ, ਨਾਨਕ ਜੀ ਹਾਂਜੀ ਸੁਣਿਆ ਤੁਸੀਂ ਰਾਏ ਭੋਏ ਦੀ ਤਲਵੰਡੀ ਦੇ ਖੱਤਰੀਆਂ ਦੇ ਮੁੰਡੇ ਹੋ, ਜੇ ਤੁਸੀਂ ਠੀਕ ਸੁਣਿਆ ਤੁਸੀਂ ਸ਼ੂਦਰ ਦੇ ਘਰ ਭੋਜਨ ਛੱਕ ਰਹੇ ਹੋ। ਹਜ਼ੂਰ ਕਹਿਣ ਲੱਗੇ ਮੇਰੀ ਦ੍ਰਿਸ਼ਟੀ ਵਿੱਚ ਕੋਈ ਸ਼ੂਦਰ ਨਹੀਂ ਹੈ, ਮੇਰੀ ਦ੍ਰਿਸ਼ਟੀ ਵਿੱਚ ਕਬੁੱਧ ਡੂਮਣੀ ਕੁਦਇਆ ਕੁਸਾਇਨ ਪਰ ਨਿੰਦਾ ਘੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੈਠੀਆਂ। ਮੇਰੀ ਦ੍ਰਿਸ਼ਟੀ ਚ ਜੇ ਬੰਦੇ ਦੀ ਆਈਡਿਓਲੋਜੀ ਏਦਾਂ ਦੀ ਹੈ, ਕਰੈਕਟਰ ਏਦਾਂ ਦਾ, ਤੇ ਉਹ ਸ਼ੂਦਰ ਹੈ, ਲਾਲੋ ਸ਼ੂਦਰ ਨਹੀਂ ਗਾ, ਲਾਲੋ ਬੜਾ ਸੁੱਚਾ ਹੈ, ਲਾਲੋ ਬੜਾ ਉੱਤਮ ਹੈ। ਚਲੋ ਛੱਡੋ, ਤੁਸੀਂ ਭੋਜਨ ਛਕਣ ਕਿਉਂ ਨਹੀਂ ਆਏ? ਕਹਿਣ ਲੱਗੇ ਮੇਰੀ ਮੌਜ। ਨਾਨਕ ਜੀ ਵੇਖੋ ਮੇਰੀ ਸ਼ਹਿਰ ਵਿੱਚ ਇੱਜ਼ਤ ਹੈ, ਸਾਰਾ ਸ਼ਹਿਰ ਇਕੱਠਾ ਹੋਇਆ ਹੈ ਤੇ ਤੁਹਾਡੇ ਭੋਜਨ ਨਾ ਛਕਣ ਕਰਕੇ ਮੇਰੀ ਇਨਸਲ। ਅੱਛਾ ਉੱਥੇ ਲਿਖਿਆ ਕੀ ਹੈ ਮੈਂ ਤੁਹਾਨੂੰ ਇਹ ਦੱਸਣਾ, ਮੇਰੇ ਵਿਸ਼ੇ ਨਾਲ ਵੀ ਸੰਬੰਧਿਤ ਹੈ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੀ, ਇਹ ਤਾਨ ਖਾਧਾ ਤੇਰਾ ਜਨਮ ਗਿਆ, ਕਿਹੜਾ ਤਾਨ ਖਾਣਾ ਹੈ ਕਿਹੜਾ ਤਾਨ ਨਹੀਂ ਖਾਣਾ। ਆਖਣ ਲੱਗੇ ਨਾਨਕ ਜੀ ਗੱਲ ਇੱਕ ਹੈ ਵੀ ਜਾਂ ਤੇ ਭੋਜਨ ਛਕੋ, ਕੰਨ ਤੇ ਮਨ ਦੋਵੇਂ ਦੇ ਕੇ ਸੁਣਿਓ। ਉਹ ਕੈਲੰਡਰ ਬਣਾ ਦਿੱਤੇ, ਉਹ ਮਾਲ ਪੂੜੇ ਤੇ ਬਾਜਰੇ ਦੀ ਰੋਟੀ ਚਪੀਟ ਰਹੇ ਨੇ, ਇੱਕ ਚੋਂ ਦੁੱਧ ਨਿਕਲ ਰਿਹਾ ਇੱਕ ਚੋਂ ਲਹੂ ਨਿਕਲ ਰਿਹਾ, ਉਹ ਦੋ ਵਰਗ ਬਣ ਗਏ, ਡਾਂਗਾਂ ਨਿਕਲ ਗਈਆਂ, ਲਾਲਾ ਲਾਲਾ ਹੋ ਗਈ, ਇਹ ਮੋਡਰੇਟ ਨੇ, ਅਸੀਂ ਫੰਡਾਮੈਂਟਲ ਆ, ਫਲਾਣਾ ਟਿੰਗੜਾ। ਮੈਂ ਵੇਖਿਆ ਉੱਥੇ ਕੁਛ ਵੀ ਨਹੀਂ ਏਦਾਂ ਦਾ, ਉੱਥੇ ਕੀ ਹੈ, ਫੋਲ ਕੇ ਵੇਖ ਲਿਆ ਜੇ ਭਾਵੇਂ। ਆਖਣ ਲੱਗਾ ਨਾਨਕ ਜੀ ਜਾਂ ਤੇ ਭੋਜਨ ਛਕੋ, ਜਾਂ ਇਹ ਦੱਸੋ ਮੇਰੇ ਭੋਜਨ ਵਿੱਚ ਦੋਸ਼ ਕੀ ਹੈ। ਤੇ ਉਹ ਲੰਮੀ ਚੌੜੀ ਗੱਲ ਹੈ, ਮੈਂ ਸੰਖੇਪ ਜੀ ਬੇਨਤੀ ਕਰਾਂ ਜਿੰਨੀ ਕੁ ਮੈਨੂੰ ਸਮਾਂ ਇਜਾਜ਼ਤ ਦੇ ਰਿਹਾ। ਹਜ਼ੂਰ ਕਹਿਣ ਲੱਗੇ ਮਲਕ ਜੀ ਇਸ ਭੋਜਨ ਨੂੰ ਛਕਣ ਨਾਲ ਮਨੁੱਖ ਦੀ ਪਹਿਲੀ ਕੀਤੀ ਹੋਈ ਤਪੱਸਿਆ ਖਤਮ ਹੋ ਜਾਂਦੀ ਹੈ। ਅੱਗੇ ਤੋਂ ਕੋਈ ਚੌਂਕੜੀ ਮਾਰ ਕੇ ਨਾਮ ਜਪਣ ਵਾਸਤੇ ਬਵੇ ਤੇ ਉਹਦੀ ਸ਼ਬਦ ਵਿੱਚ ਸੁਰਤ ਨਹੀਂ ਜੁੜੇਗੀ। ਤਪੀਅਨ ਤਪ ਛੀਜੈ ਇਹ ਖਾਏ, ਤਪੀਅਨ ਤਪ ਛੀਜੈ ਇਹ ਖਾਏ, ਧਿਆਨੀ ਧਿਆਨ ਨਾ ਲੱਗੈ ਲਗਾਏ। ਤੇ ਧਿਆਨ ਲਾਉਣ ਵਾਲੇ ਦਾ ਧਿਆਨ ਨਹੀਂ ਲੱਗੇਗਾ, ਕਿਉਂਕਿ ਤੇਰੀ ਖੀਰ ਵਿੱਚੋਂ, ਤੇਰੇ ਮਾਲ ਪੂੜਿਆਂ ਵਿੱਚੋਂ ਮੈਨੂੰ ਗਰੀਬਾਂ ਦੀਆਂ ਚੀਖਾਂ ਦੀ ਆਵਾਜ਼ ਆਉਂਦੀ ਏ, ਗੱਜ ਕੇ ਆਖੋ ਸਤਨਾਮ ਸ੍ਰੀ। ਗੁਰੂ ਨਾਨਕ ਨੇ ਭਾਈ ਲਾਲੋ ਕੋਲ ਵਸੇਬਾ ਕੀਤਾ, ਧਰਮ ਦੀ ਕਿਰਤ ਹੈ। ਸ੍ਰੀ ਕ੍ਰਿਸ਼ਨ ਨੇ ਬਿਦਰ ਕੋਲ ਵਸੇਬਾ ਕੀਤਾ, ਧਰਮ ਦੀ ਕਿਰਤ ਹੈ। ਦੁਰਯੋਧਨ ਕੋਲ ਨਹੀਂ ਕੀਤਾ, ਪਾਪ ਦੀ ਕਮਾਈ ਹੈ। ਗੁਰੂ ਨਾਨਕ ਨੇ ਭਾਈ ਲਾਲੋ ਦੇ ਘਰ ਵਸੇਬਾ ਕੀਤਾ, ਧਰਮ ਦੀ ਕਿਰਤ ਹੈ। ਮਲਕ ਭਾਗੋ ਦੇ ਘਰ ਨਹੀਂ ਕੀਤਾ, ਕਿਉਂਕਿ ਪਾਪ ਦੀ ਕਮਾਈ ਹੈ। ਕਿਹਾ ਸੀ ਦੁਰਯੋਧਨ ਨੇ, ਮਹਾਰਾਜ ਮੇਰੇ ਘਰ ਆ ਜਾਂਦੇ, ਉੱਥੇ ਤੇ ਕੁਝ ਮਿਲਿਆ ਵੀ ਨਹੀਂ ਹੋਣਾ ਖਾਣ ਨੂੰ। ਤੇ ਉਹਨਾਂ ਬਚਨਾਂ ਨੂੰ ਭਗਤ ਕਬੀਰ ਜੀ ਨੇ ਨਿਰੂਪਣ ਕੀਤਾ। ਉਹ ਕਹਿਣ ਲੱਗੇ ਰਾਜਨ, ਕਹਿਣ ਲੱਗਾ ਹਾਂਜੀ। ਕਹਿਣ ਲੱਗੇ ਕੌਣ ਤੁਮਾਰੇ ਆਵੇ, ਇੱਕ ਚੀਜ਼ ਐਸੀ ਜਿਹੜੀ ਬਿਦਰ ਕੋਲ ਸੀ ਤੇਰੇ ਕੋਲ ਨਹੀਂ। ਮਹਾਰਾਜ ਸਾਡੇ ਕੋਲ ਤੇ ਸਭ ਕੁਝ ਹੈ, ਅਸੀਂ ਸਮਰਾਟ ਹਾਂ। ਮਹਾਰਾਜ ਕਹਿਣ ਲੱਗੇ ਨਹੀਂ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੇ। ਉਹਦੇ ਕੋਲ ਪ੍ਰੇਮ ਹੈ, ਤੇਰੇ ਕੋਲ ਹੰਕਾਰ ਹੈ, ਰਾਜ ਦਾ, ਸੱਤਾ ਦਾ, ਰਾਜ ਮਹਿਲਾਂ ਦਾ। ਉਹਦੇ ਕੋਲ ਪ੍ਰੇਮ ਹੈ, ਤੇਰੀ ਵਸਤਾ ਵੀ ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੇ ਮਹਾਰਾਜ ਉੱਥੇ ਤੇ ਸੌਣ ਲੱਗਿਆ, ਦੁੱਧ ਵੀ ਨਹੀਂ ਮਿਲਿਆ ਹੋਣਾ। ਮਹਾਰਾਜ ਕਹਿਣਗੇ ਤਾਂ ਕੀ ਹੋਇਆ, ਤੁਮਰੋ ਦੁੱਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਮਹਾਰਾਜ ਅਸੀਂ ਤੇ ਖੀਰ ਬਣਾਈ ਸੀ। ਹਜ਼ੂਰ ਕਹਿਣ ਲੱਗੇ ਖੀਰ ਸਮਾਨ ਸਾਗ ਮੈਂ ਪਾਇਆ। ਤੇ ਆਖਰ ਸਮਰਾਟ ਸੀ, ਰੋਸ਼ਨ ਦਿਮਾਗ ਸੀ ਨਾ, ਕਹਿਣ ਲੱਗਾ ਸਮਾਨ ਹੀ ਹੈ ਨਾ, ਚਲੋ ਮੰਨ ਲਿਆ, ਸਾਡੀ ਖੀਰ ਦੇ ਬਰਾਬਰ ਉਹਦਾ ਸਾਗ ਸੀ, ਫਿਰ ਵੀ ਤੁਸੀਂ ਆ ਜਾਂਦੇ। ਕਹਿਣ ਲੱਗੇ ਨਹੀਂ, ਇੱਕ ਗੱਲ ਹੋਰ ਵੱਖਰੀ ਸੀ। ਉਹ ਕੀ, ਕਹਿਣ ਲੱਗੇ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਰਾਤ ਕਦੋਂ ਲੰਘ ਗਈ ਹੈ। ਚੁੱਲ੍ਹ ਦੇ ਕੋਲ ਹੀ ਬਹਿ ਕੇ ਰੋਟੀ ਖਾਧੀ, ਉਹਨੇ ਵੀ ਇੱਟ ਲੈ ਲਈ ਤੇ ਉੱਤੇ ਬਹਿ ਗਿਆ, ਮੈਂ ਵੀ ਇੱਟ ਲੈ ਲਈ ਤੇ ਉੱਤੇ ਬਹਿ ਗਿਆ। ਅਸੀਂ ਸਾਰੀ ਰਾਤ ਰੱਬ ਦੀਆਂ ਗੱਲਾਂ ਕਰਦੇ ਰਹੇ ਹਾਂ, ਗੱਜ ਕੇ ਆਖੋ ਸਤਨਾਮ ਸ੍ਰੀ। ਗੁਣ ਗਾਵਤ ਰਹਿਣ ਵਿਹਾਣੀ, ਸਾਡੇ ਉੱਥੇ ਤੇ ਰਹਿਣ ਸਵਾਈ ਹੋ ਗਈ ਕਿ ਸਾਰੀ ਰਾਤ ਵਾਹਿਗੁਰੂ ਦੀ ਉਸਤਤੀ ਹੁੰਦੀ ਰਹੀ। ਕਬੀਰ ਕੋ ਠਾਕੁਰ ਆਨੰਦ ਬਨੋਦੀ, ਜਾਤ ਨਾ ਕਾਉ ਕੀ ਮਾਨੀ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕੈ ਕੰਨ ਪੜਾਏ, ਫਕਰ ਕਰੇ ਫਕੀਰ ਹੋ ਗਿਆ, ਹੋਰ ਜਾਤ ਗਵਾਏ ਅਣਖ ਛੱਡ ਦਿੱਤੀ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕੈ ਮੂਲ ਨਾ ਲੱਗੀਏ ਪਾਏ। ਫਿਰ ਕੀ ਕਰੀਏ, ਧਰਮ ਦੀ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਨੂੰ ਮਹਾਰਾਜ ਨੇ ਪ੍ਰਚੰਡ ਕੀਤਾ ਤੇ ਉਹਨੂੰ ਕ੍ਰਮਵਾਰ ਵੀ ਜਗ੍ਹਾ ਦੇ ਦਿੱਤੀ। ਸਹਿਮਤ ਹੋਣਾ ਨਾ ਹੋਣਾ ਤੁਹਾਡੀ ਮਰਜ਼ੀ ਏ। ਕਹਿਣ ਲੱਗੇ ਪਹਿਲੀ ਗੱਲ ਘਾਲ ਖਾਏ, ਧਰਮ ਦੀ ਕਿਰਤ ਕਰ, ਦੂਜੀ ਗੱਲ ਹੱਥੋਂ ਦੇ ਵੰਡ ਛਕ, ਤੇ ਤੀਜੀ ਗੱਲ ਨਾਨਕ ਰਾਹ ਪਛਾਣੇ ਸੇ, ਫਿਰ ਤੈਨੂੰ ਜ਼ਿੰਦਗੀ ਦਾ ਅਸਲ ਰਸਤਾ ਪ੍ਰਾਪਤ ਹੋਵੇਗਾ। ਇੱਥੇ ਵੀ ਅੱਜ ਮਹਾਰਾਜ ਕਹਿ ਰਹੇ ਨੇ, ਸੱਸੈ ਸੰਜਮ ਗਿਓ ਮੂੜੇ, ਏਕ ਦਾਨ ਤੁਧ ਕੁਥਾਏ ਲਿਆ, ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਏਤ ਧਾਨ ਖਾਧ ਹੈ ਤੇਰਾ ਜਨਮ ਗਿਆ। ਘੱਟੋ ਘੱਟ ਤੂੰ ਧੀ ਨੂੰ ਹੀ ਬਖਸ਼ ਦਿੰਦਾ, ਉਹਦੇ ਵਿਆਹ ਵੇਲੇ ਵੀ ਤੂੰ ਉਹਨੂੰ ਲੁੱਟ ਲਿਆ। ਇਹ ਉਪਦੇਸ਼ ਸਾਡੇ ਸਾਰਿਆਂ ਵਾਸਤੇ ਹੈ, ਕੱਲੇ ਬਾਹਮਣ ਵਾਸਤੇ ਨਹੀਂ ਗਾ। ਸੋ ਗੁਰੂ ਸਰੂਪ ਸਾਧ ਸੰਗਤ ਜੀ, ਇਹ ਪੱਟੀ ਖਾਸ ਬਾਣੀ ਗੁਰੂ ਅਮਰਦਾਸ ਦੀ, ਗੁਰੂ ਸਵਾਰੇ ਹੋਏ ਧੰਨ ਗੁਰੂ ਅਮਰਦਾਸ ਨੇ ਕਿਰਪਾ ਕਰਕੇ ਅੱਜ ਛੇਵੇਂ ਬੰਦ ਦੀ ਕਥਾ ਕਰਵਾਈ ਏ। 18 ਕੁੱਲ ਬੰਦ ਨੇ। ਸਤਿਗੁਰੂ ਨੂੰ ਜਿਵੇਂ ਭਾਵੇਗਾ ਆਉਣ ਵਾਲੇ ਸਮੇਂ ਚ, ਫਿਰ ਅਗਲੀ ਬਾਣੀ ਦੀ ਆਪਾਂ ਰਲ ਮਿਲ ਕੇ ਇਸ ਤਰ੍ਹਾਂ ਵਿਚਾਰ ਕਰਾਂਗੇ। ਤੁਸੀਂ ਬਹੁਤ ਹੀ ਸਹਿਯੋਗ ਬਖਸ਼ਦੇ ਹੋ, ਬੜਾ ਸੁੰਦਰ ਵਾਤਾਵਰਨ ਤੁਸੀਂ ਬਣਾਉਂਦੇ ਹੋ। ਮੈਂ ਸਮਝਣਾ ਗੁਰੂ ਕਿਰਪਾ ਕਰਕੇ ਅਤੇ ਆਪ ਜੀ ਅਸੀਸ ਦੇ ਕੇ ਇਹ ਵਿਚਾਰ ਆਪ ਕਰਵਾ ਲੈਂਦੇ ਹੋ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ। ਸੋ ਆਓ ਗੁਰੂ ਸਵਾਰਿਆਂ ਕੋਲੋਂ ਅਗਲਾ ਪ੍ਰੋਗਰਾਮ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਗੁਰੂ ਫਤਿਹ ਦੀ ਸਾਂਝ ਕਰਦੇ ਹੋਏ ਨਾਚੀਜ਼ ਨੂੰ ਆਗਿਆ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰਮਤਿ ਵਿਚਾਰਾਂ ਰਾਹੀਂ ਜੋੜ ਰਹੇ ਸਨ ਸਤਿਕਾਰਯੋਗ ਭਾਈ ਸਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨੂੰ ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਾ ਕੀਰਤਨੀ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਾਹਿਬ ਸਰਨ ਕਰੋ ਜੀ। ਸਾਧ ਸੰਗਤ ਜੀ, ਨਵੰਬਰ ਮਹੀਨੇ ਵਿੱਚ ਜੋ ਅੰਮ੍ਰਿਤ ਸੰਚਾਰ ਹਨ ਆ ਰਹੇ ਹਨ, ਅਜੇ ਇਸ ਡੇਟ ਤੈਅ ਕੀਤੀ ਜਾਵੇਗੀ। ਜਿਨ੍ਹਾਂ ਨੇ ਵੀ ਨਵੰਬਰ ਮਹੀਨੇ ਤੱਕ ਜੋ ਅੰਮ੍ਰਿਤ ਸੰਚਾਰ ਰਹੇ ਹਨ ਉਸ ਵਿੱਚ ਅੰਮ੍ਰਿਤ ਪਾਨ ਕਰਨਾ ਹੈ, ਆਪਣੇ ਨਾਮ ਡੈਬਿਟ ਕਰਾਉਣੇ ਸ਼ੁਰੂ ਕਰ ਸਕਦੇ ਹੋ ਜੀ। ਆਓ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀਓ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ, ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖੇਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਰ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰਵ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ। ਮਾਤਾ ਜੈਵ ਕੌਰ ਦੀ ਸੱਚੇ ਪਾਤਸ਼ਾਹ ਜੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਥ ਰੱਖਣਾ। ਬ੍ਰਹਮਜੋਤ ਸਿੰਘ ਦੀ ਤੰਦਰੁਸਤੀ ਵਾਸਤੇ ਧਾਮੀ ਪਰਿਵਾਰ ਵੱਲੋਂ ਅਰਦਾਸ ਬੇਨਤੀ, ਰਹਿਮਤਾਂ ਪ੍ਰਾਥ ਰੱਖਣਾ। ਸਮਨ ਰਾਜ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਨਵੀਂ ਗੱਡੀ ਲੈਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ, ਰਹਿਮਤਾਂ ਪ੍ਰਾਥ ਰੱਖਣਾ। ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕਸਾਲ ਸੋਜ ਪਵਿੱਤਰਾ ਹਮਲਾ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਮਦਾ ਨਾਮ ਚਿੱਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੇ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਬਿਨਾਸੀ, ਤਾਂ ਕੀ ਸੇਵ ਨਾ ਬਿਰਥੀ ਜਾਸੀ, ਅਰੰਤ ਕਰੇ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਵ ਨ ਲੱਗਈ ਪਾਰ, ਬ੍ਰਹਮ ਸਰਣਾਈ, ਚਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦੀਆ, ਏਕਾ ਲਿਵ ਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂਣ ਹੈ ਛੁਟੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਹ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਓ ਸੋਹਿਲਾ, ਸਿਵਰਿਹੋ ਸਿਰਜਣ ਹਾਰੋ।

ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਹੋ ਤੇਲ ਦੇਹੋ ਸੱਜਣ ਸਿਸੜਿਆ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰਿਆ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੈ ਕਰ ਛੈ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸੀਆਂ ਘੜੀਆਂ ਪਹਿਰਾ ਥਿਤੀ ਵਾਰੀ ਮਾਹੋ ਹੋਵਾ ਸੂਰਜ ਕੋ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵਚਨ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪੌਣ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਉ ਖੰਡਾ ਤੇਰੀ ਆਰਤੀ ਅਨਤਾ ਸਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹਿ ਕੋ ਸਹਿਸ ਮੂਰਤ ਨਨਾਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਹ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਹ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ ਕਰ ਸਾਧੂ ਅੰਜੁਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਓ ਸਾਕਤ ਹਰ ਸਾਧਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲਹਿ ਚੁਭੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਬਹੁ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ

ਹਰਲਾ ਅਗੇ ਬਸਨ ਸਹਿਲਾ ਔਧ ਘਟੇ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੇ ਇਹੋ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਹੋ ਸੁਖ ਸਹਿਜੇ

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ಗುರು

गुरु वाह गुरु

Ai, guru, ai, guru, ai, guru, ai, guru. Ai, guru.

Guru, Guru.

Guru

Vai.

अष्टपदी सिमराओ सिमर सिमर सुख पावो काल कलेश तन माहे मिटावो।

ਨਾਨਕ ਹੁਣ ਸੰਗ ਮੋਹੇ ਉਧਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਠਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਧਿਨ ਜਾਗੈ, ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ, ਪ੍ਰਭ

ਧਰਨੀ ਪਾਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚਾਉਂ ਕੁੰਟ ਜਾਤੇ। ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ

ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਸਾਦ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਾ ਚਰਨ ਕਰਤ ਨਹੀਂ ਤਰਾ ਹਰ ਕੋ ਨਾਮ ਕੋਟ ਪਾਪ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਹਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ। ਲਾ ਕਰੋਰੀ ਬੰਧਨਾ ਪਰੈ ਹਰ ਕਾ ਨਾਮ ਜਪਤ ਨਿਸੁ ਤਰੈ। ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ। ਜੇ ਮਾਰਗ ਏ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ। ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਪਾਰ ਪਰਾਹੀ। ਅਨਕ ਬਿਗਿਨ ਜਾਏ ਸੰਘਾਰੈ

ਖਜ਼ੀਨਾ ਹਰ ਧਨ ਜਨ ਕੋ ਆ ਪ੍ਰਵਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪਾਏ ਹਰ ਕਾ ਭਗਤ ਪ੍ਰਗਟ ਨਹੀਂ ਛਪਾਏ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ।

ਸੰਤ ਵਸਾਇ ਸੰਤ ਪ੍ਰਤਾਪ ਦੁਰਤ ਸਭਨ ਸਾਇ ਸੰਤ ਕਾ ਸੰਗ ਬਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨ ਹੋਏ।

ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸੇ ਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਮੈ ਬਹੁ ਰਤਨਾ ਸਰੀਰ ਘਟਾਏ ਹਮੈ ਘਰ ਰਾਤੀ ਵਰਤ ਨੇਮ ਕਰੇ ਬਾ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਬਾਰ ਨੌਖੰਡ ਪ੍ਰਿਥਵੀ ਫਿਰੈ ਚਿਰ ਜੀਵਾਇ ਮਹਾਂ ਉਦਾਸ ਤਪੀਸਰ ਥੀ ਵਾਇ ਅਗਰ ਮਾਏ ਹੋ ਮਤ ਪ੍ਰਾਨ ਕਨਕ ਅਸਵਹਿ ਵਰਭੂਮ ਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਘਟਾਵੈ ਤਾਪੀ ਹਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰ ਦੇ ਛੁਟਾਏ

ਕਬੂ ਨਾ ਵਿਖਿਆ ਠਰਾਏ। ਜਲ ਧੋਬੈ ਬਹੁ ਦੇ ਅਨੀਤ, ਸੁਧ ਗਾਵੇ ਕਾਚੀ ਭੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹਮੂਚ। ਬਹੁਤ ਸਿਆਨ ਜਮਕਾ ਭਾਓ, ਵਿਆਪੇ ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ। ਭੇਖ ਅਨੇਕ ਗਗਨ ਨਹੀਂ ਬੁੱਝੈ, ਕੋਠ ਭਾਵ ਦੁਰਗੈ ਨਹੀਂ ਸਿੱਜੈ। ਛੂਟ ਸਨਾਹੀ ਊਭ ਪਿਆਲ, ਮੋਹ ਵਿਆਪੇ ਮਾਇਆ ਜਾਲ। ਅਵਨ ਕਰਤੂਤ ਸਗਰੀ ਜਮ ਡਾਨੇ, ਗੋਬਿੰਦ ਭਜਨ ਮਿਨ ਤਿਲ ਨਹੀਂ ਮਾਨੈ। ਹਰ ਕਾ ਨਾਮ ਜਬ ਦੁਖ ਜਾਏ, ਨਾਨਕ ਬੋਲੈ ਸਹਿ ਸੁਭਾਏ।

ਖਲਿਓ ਆਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਬਿਨ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾਇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮੀ ਤੁਮ ਹੀ ਜਾਨੀ ਨਾਨਕ ਦਾ ਸਦਾ ਕੁਰਬਾਨੀ ਸਲੋਕ

ਆਗਤ ਬਰਲੁਭਾਵੇ। ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤੱਕ ਜਸ ਗਾ ਬੀਜੈ। ਜੇ ਪ੍ਰਸਾਦ ਤੂੰ ਸਭ ਕਾਉ ਮਾਨ ਮੁਖਤਾ ਕੋ ਜਸ ਰਸਨ ਬਖਾਨੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਬ ਦਰਗੇ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ। ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਬਲਾਵਤ ਸਰਾਮ ਸਨੇਹੀ। ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਸਾ। ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਆ ਭੁੱਖਨ ਪਹਿ ਰਿਜਾ ਮਨ ਤੇ ਸਿਮਰਤ ਕਿਉਂ ਆਲ ਸਕੀਜੈ। ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ। ਜੇ ਪ੍ਰਸਾਦ ਬਾਗ ਮਿਲਖ ਧਨਾ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪੁਰੋਏ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬੰਤ ਬਨਾਈ ਊਠ ਬੈਠ ਸਾ ਤਿਸੇ ਧਿਆਈ। ਤਿਸੇ ਧਿਆਏ ਜੋ ਏਕ ਅਲੱਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਬਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜੇ ਪ੍ਰਸਾਦ ਤੇਰੀ ਪਤ ਰਹੈ ਗੁਰਪ੍ਰਸਾਦ ਨਾਨਕ ਜਸ ਕਹੈ। ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ। ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ। ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ।

ਉਸਦੀ ਉੱਚੀ ਸਾਧ ਕੀ ਸੋਭਾ ਮੁਛ ਤੇ ਮੁੱਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਬਨ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖਾ ਏਕ ਸਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੇ ਕਮਲ ਅਲੇਪ।

ਸਰਮੈ ਪੇਖੈ ਭਗਵਾਨ, ਨਿਮਕ ਨਿਮਕ ਠਾਕੁਰ ਨਮਸਕਾਰ, ਨਾਨਕ ਅਪਰਸ ਸਗਲ ਨਿਸਤਾਰ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨਮੈ ਪ੍ਰੀਤ ਨਿਰੰਜਨ ਦਰਸ, ਪਾਰਥਲ ਰੂਪਨਾ ਪੇਖੈ ਨੇਤਰ ਸਾਧਗੀ ਟਹਿਲ ਸੰਤ ਸੰਗਹੇਤ, ਕਰਨਾ ਸੁਣੇ ਕਾਹੂ ਕਿ ਨਿੰਦਾ, ਸਭ ਤੇ ਜਾਣੇ ਆਪਸ ਗੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰਾਏ, ਇੰਦਰੀ ਜਿਤ ਪੰਜ ਦੋਗ ਤੇ ਰਹਿਤ, ਨਾਨਕੂਟ ਮਦੇ ਕੋ ਐਸਾ ਅਪਰਸ, ਵੈਸਨੋ ਸੋ ਜਿਸ ਉਪਰ ਸੁਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰ ਤੋ ਵੈ ਨਿਹ ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ, ਕਾਉ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗਰਾਚੈ, ਮੰਤਰ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੇ ਅਵਰੇ ਨਾਮ ਜਪਾਵੇ, ਨਾਨਕੋ ਵੈਸ਼ਨੋ ਪਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਗਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਮੰਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਨ ਖੋਵੈ, ਤਿਸ ਭਗਵਤੀ ਕੀ ਮਤ ਉਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤਨੀਤ, ਮੰਤਨ ਅਰਪੈ ਵਿਸ਼ਨ ਪ੍ਰੀਤ, ਹਰ ਕੇ ਚਰਨ ਹਿਰਦੈ ਵਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰਸ ਪੀਵਾਏ,

ਦੇਸ ਨਾਨਕ ਸੁਪੰਡਤ ਕੋ ਸਦਾ ਆਦੇਸ ਬੀਜ ਮੰਤਰ ਸਰਬ ਕੋ ਗਿਆਨ ਚੌਬਰ ਨਾਮ ਜਪੇ ਕਹੂ ਨਾਮ ਜੋ ਜੋ ਜਪੇ ਤਸਗੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਦਰ ਉਰਧਾਰੇ ਪਾਸ ਪ੍ਰੇਤ ਮੁਗਤ ਪਾਥਰ ਕੋ ਉਤਾਰੇ ਸਰਬ ਲੋਕਾ ਅਵਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਲਿਖਿਆ ਧੋਰ ਕਰਮ।

ਦਾਸ ਪ੍ਰਭ ਕੀ ਅਗਿਆਤ ਮਹਿਤਾਵੈ ਜੀਵਨ ਮੁਕਤ ਸਭ ਕਹਾਵੈ ਤੈਸਾ ਅਰਗ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇਤ ਜੇਤ ਘਰ ਰਾਖੈ ਤੈਸਾ ਤਿੰਨ ਨਾਉ ਆਪੇ ਕਰਨ ਗਰਾਵਨ ਜੋ ਪ੍ਰਭਾਵੈ ਸੁਫਨ ਹੋਗ ਪਸਰੇ ਆਪ ਅੰਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ

ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ, ਨਾਨਕ ਸਮੈ ਰਿਹਾ ਸਮਾਈ। ਪ੍ਰਭਾਵੈ ਮਾਨੁਗਤ ਪਾਵੈ, ਪ੍ਰਭਾਵੈ ਤਾਂ ਪਾਥਰ ਤਰਾਵੈ, ਪ੍ਰਭਾਵੈ ਨੂੰ ਸਾਸ ਤੇ ਰਾਖੇ, ਪ੍ਰਭਾਵੈ ਤਾਂ ਹਰ ਗੁਣ ਭਾਖੈ, ਪ੍ਰਭਾਵੈ ਤਾਂ ਪਾਥ ਵਧਾਰੇ, ਆਪ ਕਰੇ ਆਪਨ ਵਿਚਾਰੇ, ਦੁਆਂ ਸਿਰਿਆ ਕਾਵ ਸਵਾਮੀ ਖੇਲੈ ਵਿਗਸੇ ਅੰਦਰ ਜਾਮੀ, ਜੋ ਭਾਵੈ ਸਵਕਾਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰਨਾ ਆਵੈ, ਕਹੋ ਮਾਨੁਗ ਤੇ ਗਿਆ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਗਿਆ ਤੋਏ ਤਾਂ ਸਭ ਕੁਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਨ ਜਾਣਤ ਵਿਖਿਆ ਮੈਂ ਰਚੇ, ਜੇ ਜਾਣਤ ਆਪਣੇ ਆਪ ਬਚੈ, ਪਰ ਮੈਂ ਭੁੱਲਾ ਦਸਤਾਵੇ ਨਿਮਕ ਮਾਹੇ, ਚਾਰ ਕੁੰਡ ਫਿਰ ਆਵੈ, ਕਰ ਕਿਰਪਾ ਜਿਸ ਆਪਣੀ

ਧਾਰੀ ਲਾਵੇ ਧਿਆਨ ਕਬੂ ਤਾੜ ਤੀਰਥ ਇਸ਼ਨਾਨ ਕਬੂ ਸਿਸਾ ਦਗਮੁ ਗਿਆਨ ਕਬੂ ਕੀਟ ਹਸਤ ਪਤੰਗੋ ਹੈ ਜੀਆ ਅਨਗਜੋਨ ਪਰ ਮੈਂ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਤਿਸ ਭਾਵੇ ਸੋਈ ਖਰਾਬੇ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤੇ ਮੈਨੇ ਚਾਵੇ ਜੋ ਤਿਸ ਭਾਵੇ ਸੋਈ

ਪੂਰਨ ਸਮਠਾਏ ਨਾਨਾ ਵਿਦਗਰ ਬਣਤ ਮਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਦਿਸਕੇ ਸਭ ਦਿਸਕੇ ਠਾਉ ਜਬ ਜਬ ਜੀਵੇ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਸਪਨੇ ਨਾਮ ਰਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਭਜਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤਨਾਮ ਗੁਰਤੇ ਪਾਈ ਸਤ ਭਜਨ ਸਾਧ ਉਪਦੇਸ਼ ਸਤੇ ਜਨ ਜਾਕੇ ਹਿਰਦੇ ਪ੍ਰਵੇਸ਼ ਸਤ ਨਿਰਤ ਬੁਝੈ ਜੈ ਕੋਏ ਨਾਮ ਜਬ ਤਾਗੀ ਗਤ ਹੋਏ ਆਪ ਸਤ ਕੀਆ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਰਟ ਸੋ ਕਰਨੇ ਹਾਰ ਵਰਨਾ ਬੂਝ ਗਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੈ ਸੋਈ ਨਾਨਕ ਜੋਤ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾ ਜਨ ਬੁਝਿਆ ਤਸ ਆਇਆ ਸੁਆਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਭਜਨ ਮਦਾਰਥ ਲਹੇ ਓਏ ਦਾਤੇ ਤੂੰ ਕੱਟ ਨਹਾ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋ ਬੜੇ ਭਾਗੀ ਜਨ ਕੈ ਸੰਗ ਏਖ ਲਿਬਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸੱਜ ਸੁਨਤਾ ਬੱਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸ੍ਰੀ ਹਿਰਦੈ ਜਨ ਮਾਨਿਆ ਕਰਨ ਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਥੇ ਨਿਰਭੋਏ ਬਸਾਨਾ ਸਿਵ ਜਾ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਗੋ ਭਿੰਨਾ ਕਹਿਣਾ ਜਾਈ ਬੁੱਝੇ ਬੁੱਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀ ਠਾਕੁਰ ਕੇ ਸੇਵਕ ਹੀ ਨਿਰਬਲ ਰੀ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਉਪਰ ਪਾਲਣ ਹਾਰਾ ਸੇਵਕ ਹੀ ਰਾਖੇ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੇ ਆਪਣੇ ਜਨਕਾ ਪ੍ਰਤਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਬਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕਿ ਗਤਮਿਤ ਕੋਈ ਨਾ ਰਾਖੇ ਪ੍ਰਭ ਕੇ ਸੇਵਕ ਕਹੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਪਨੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਕਰ ਕੋਟ ਲਾਖੇ ਜਿਸਕਾ ਸਾਸਨਾ ਕਾਟ ਤੇ ਆਪ ਤਾਕੋ ਰਾਖੇ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਂਤ ਕਿਰਤ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਅਵਰ ਨਾ ਕੋਏ ਸਰਬ ਜੀਆਂ ਕਾ ਰਾਖ ਸੋਏ ਗਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਆ ਰਾਖ ਬਿਡਾਣੀ ਬਾਰ ਬਾਰ ਬਾਰ ਪ੍ਰਭ ਜਪੀਏ ਪੀ ਅਮ੍ਰਿਤ ਮੰਤੰਤਰ ਪਿਆ ਨਾਮ ਰਤਨ ਜਨ ਗੁਰਮੁਖ ਪਾਇਆ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਗਾ ਸੰਗ ਨਾਮ ਰਾਜੋ ਚੰਦਰ ਬਤਾਨੇ ਮੰਤਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨਕੇ ਸਤਕਾਮ ਬੋਲੋ ਜਹਜੇ ਬਾਦਨ ਰਾਤ ਪ੍ਰਭਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਛਾਏ ਪ੍ਰਭਨੇ ਸਿਉ ਰਹੇ ਸਮਾਏ ਜੋ ਹੋਵਾ ਹੋਵ ਸੋ ਜਾਣੇ ਪ੍ਰਭਨੇ ਗਾਉ ਕੁੰਭ ਛਾਨੇ ਦਿਸਕੀ ਮਹਿਮਾ ਕੌਣ ਮਖਾਨੋ ਦਿਸਗਾ ਗੁਣ ਕੈ ਏਕ ਨਾ ਜਾਨੋ ਆਠ ਪੈਰ ਪ੍ਰਭ ਸੇ ਹਜ਼ੂਰੇ ਗਾਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨਕੀ ਓਟਲੇ ਮੰਤਨ ਬਨਾ ਤਿੰਨ ਜਨ ਦੇਹੇ ਜਿੰਜਨ ਅਮਰਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇਂ ਤਿਸਕੇ ਦਰਸ ਮਿਟਾਵੇ ਅਬਰ ਸਿਆਨਮ ਸਗਲੀ ਛਾੜ ਤਿਜਨ ਕੀ ਤੂੰ ਸੇਵਾ ਲਾਗ ਆਵਣ ਜਾਨਾ ਵੀ ਤੇਰਾ ਨਾਨਕ ਤਿਜਨ ਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜੀ ਨੇ ਜਾਣਿਆ ਸਤਿਗੁਰ ਤਿਸਗਾ ਨਾਮ ਤਿਸਕੇ ਸੰਗ ਸਿੱਖ ਉਤਰਾਏ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰਾਇ ਪ੍ਰਤਪਾਲ ਸੇਵਾ ਕਉ ਗੁਰ ਸਦਾ ਦਇਆਲ ਸਿੱਖੀ ਗੁਰ ਦੁਰਮਤ ਮਲ ਹਿਰਾ ਗੁਰਬਚਨੀ ਹਰਨਾਮ ਉਚਰਾ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਲਤ ਫਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆ ਗਿਆ ਮਨ ਮੈਂ ਸਹਾਇ ਆਪਸ ਕੋ ਕਰ ਕਸ਼ਨਾ ਜਨਾਵੈ ਹਰ ਹਰ ਨਾਮ ਹਿਰਦੇ ਸਤਿਆਵੇ ਮਨ ਵਿੱਚ ਸਤਿਗੁਰ ਕੇ ਪਾਤ ਸੇਵਕ ਕੇ ਕਾਰਜ ਰਾਸ ਸੇਵਾ ਕਰਤੋਏ ਨੇ ਕਾਮੀ ਤਿਸਕੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸਿਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ
ਸੋ ਸਤਿਗੁਰ ਜ਼ਰਦੇ ਹਰ ਨਾਵਨ ਕਬਾਰ ਗੁਰ ਕੋ ਬਲ ਜਾਓ ਸਰਬਨ ਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਇੱਕ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਏ ਨਾਨਕ ਐਸਾ ਗੋਰ ਬਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਸ਼ਰਨਗਤ ਨਿਰਮਲ ਰੀਤ ਪੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਭਜਨ ਕਰਨ ਆਗਾਨੇ ਮਨ ਸੰਤੋ ਖਾਤਮ ਪਤੀ ਆਨੇ ਪੂਰਾ ਗੁਰ ਰੱਖਿਓ ਜਾਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਤ ਲਏ ਮਿਲਾਏ ਜੇ ਬਾਏ ਕੁਸਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਗਿਣੇ ਨਾ ਪਾਈ ਅਨਕ ਭਗਤ ਬੰਧਨ ਕਰੇ ਚਰਨ ਕਮਲ ਹਿਰਦੇ ਸਿਮਰੇ ਸਤਿਬਲਿਹਾਰੀ ਸਤਿਗੁਰ ਪ੍ਰੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖਾ ਨਾਹੀ ਕਦੇ ਬਿਨਾਸ਼ ਜਾ ਕੇ ਮਨ ਪ੍ਰਗਟੇ ਗੁਣਦਾਸ ਆਠ ਪਹਿਰ ਕਾ ਨਾਮ ਰੇ ਸਜਬ ਦੇ ਸੇਵਕ ਕੋ ਦੇ ਮੋ ਮਾਇਆ ਕੇ ਸੰਗਨਾ ਲੇ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈਤੇ ਰਾਸੇ ਤਪਤ ਮਾਏ ਠਾਂਡ ਵਰਤਾਈ ਅਨੰਤ ਬੈਥੁਕ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਦੇਸੇ ਪਾਉ ਚੁਕਾ ਨਿਰਭੋਏ ਵਸੇ ਸਗਲ ਵਿਆਦ ਮੰਦੇ ਖੈ ਨਸੇ ਜਿਸ ਕਾ ਸਤਿਨ ਕਿਰਪਾ ਧਾਰੀ ਸਾਸੰਗ ਜਪਨਾ ਪੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀ ਹੋਈ ਕਲਾ ਧਾਰ ਸਗਰੀ ਬੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਵ ਨਿਰੰਤਰ ਏਕੋ ਸੋਯੋਦ ਬੋਧ ਰਵਿਆ ਰੂਪ ਰੰਗ ਭਾਇ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਰੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਤੁਹਾਨੁਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰੋ ਚਰਨ ਕਮਲ ਰਿਤਮੈ ਉਰਧਾਰੋ ਕਰਨ ਕਾਨ ਸੋ ਪ੍ਰਾਪ ਸਮਰਾਥ ਦੁੜਕਰ ਗਹੋ ਨਾਮ ਰਵੱਥ ਏ ਧਨ ਸੰਚੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਗੁੰਡ ਉੜਤਾ ਮੈਂ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਨਿਤ ਬਾਂਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨੁਗ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵਖਦ ਲਾਏ ਸਰਬ ਨਿਧਾਨ ਮੇਰਾ ਨਾਮ ਨਿਧਾਨ ਜਪ ਨਾਨਕ ਦੁਰਗੇ ਪ੍ਰਵਾਨ ਮਨ ਪ੍ਰਬੁੱਧ ਵਰ ਕੇ ਰਾਏ ਦੈ ਦਸਤਾਪ ਤੇ ਆਵਾ ਠਾਏ ਤਾਗੋ ਬਿਘਨ ਨਾ ਲਾਗੈ ਕੋਏ ਜਾਗੇ ਹਿਰਦੇ ਬਸੇ ਹਰ ਸੋਏ ਕਲਤਾ ਤੀ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਓ ਪਵਨ ਸੇ ਪੂਰਨ ਆਸ ਭਗਤ ਪਾਇਆ ਤਰਗਾਸ ਜਾਏ ਬਸੇ ਬਨਾਸੀ ਕਹ ਨਾਨ ਕਾਟੇ ਜਮ ਫਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਰਹੇ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਗ ਪਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਚਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਧਮੀਤ ਕੁਟਮਰ ਬਨ ਤੰਦੇ ਕਹੋ ਤੁਮ ਸ ਕਮਨ ਇੰਤੇ ਕਹੋ ਤੁਮ ਕਮਨ ਸਨਾਥ ਰਾਜ ਰੰਗ ਮਾਇਆ ਵਿਸਾਰ ਇੰਤੇ ਕਹੋ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਏ ਤਿਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਕੀ ਮਾਤੂ ਲੇ ਇਆਨੇ ਭਗਤ ਬਣਾਵੋ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲੋ ਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪ ਆਪਣਾ ਨਾਮ ਜਪਾਵੋ ਸੁੰਦ ਗੈਦ ਰਹਿਤ ਗਦ ਪਾਵੋ ਸਾਰਭੂ ਸਦਰ ਕੋ ਨਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਲ ਬਿਨ ਜਾਏ ਹੋਮੇ ਬਿਖ ਫੈਲ ਹੋਏ ਚੰਦ ਬਸੈ ਸੁਖ ਨਾਲ ਸਾਸ ਗਰਾਸਰ ਨਾਮ ਸੰਭਾਲ ਛਾਟ ਸਿਆਨਮ ਸਗਰੀ ਮਨਾ ਸਾਧ ਸੰਗ ਪਾਵੇਂ ਸੱਚ ਧਨਾ ਹਰ ਪੂੰਜੀ ਸੰਜ ਕਰੋ ਵਿਵਹਾਰੀ ਹਾਂ ਸੁਖ ਦਰਗਾਹ ਜੈਕਾਰ ਸਰਬ ਨਿਰੰਤਰ ਏਕੋ ਤੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਮਰ ਏਕੋ ਮਨ ਆਹੇ ਏਕ ਸਗੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਰਾ ਪੂਰਨ ਪੂਰ ਰਹੋ ਪ੍ਰਭ ਆਪ ਅਨਕ ਵਿਸਾਰ ਏਕ ਦੇ ਭਾਈ ਏਕ ਰਾਤ ਪ੍ਰਾਸ਼ਤ ਗਏ ਮੰਤਰ ਅੰਦਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇਕ ਜਾਤਾ ਸਲੋਕ ਫੇਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾਪੁਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਗੋਟੇ ਕੋ ਆਧਾਰ ਨਾਨਕ ਮੰਗੇ ਨਾਮ ਪ੍ਰਭਸਾਰ ਪ੍ਰਭ ਕੀ ਦਿਸ਼ਟ ਪਾ ਸੁਖ ਹੋਇਆ ਰਸ ਪਾਵੇ ਬਿਰਲਾ ਕੋਇ ਜਿਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਬਡੋਲਾਨੇ ਸੋ ਭਰ ਭਰੇ ਪ੍ਰੇਮ ਰਸ ਰੰਗ ਬਜੇ ਚਾਓ ਸਾਧ ਗਏ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾ ਸੰਦਨ ਲਿਬਲਾਗ
ਬਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਬਈ ਸਤਿਗੁਰ ਤੇ, ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ। ਸੇਵਕ ਇਨੋ ਸਦਾ ਨਿਹਾਲ, ਬੰਧਨ ਕਾਟ ਮੁਖ ਜਨ ਭਾਇਆ, ਜਨਮ ਮਰਨ ਤੂੰ ਫਰਮ ਗਿਆ। ਅਸ਼ਪਨੀ ਸਰਦਾ ਸਪੂਰੀ, ਰਵ ਰਿਆ ਸਤਸੰਗ ਹਜੂਰੀ। ਜਿਸ ਗਾ ਸਤਿ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋਗੋ ਬਿਸਰੈ ਜੇ ਘਾਲ ਨਾ ਭਾਨੇ, ਸੋਗੋ ਬਿਸਰੈ ਜੇ ਕੀਆ ਜਾਣੇ, ਸੋਗੋ ਬਿਸਰੈ ਜੇ ਜਿਨ ਸਭ ਕੁਛ ਦੀਆ, ਸੋਗੋ ਬਿਸਰੈ ਜੇ ਜੀਵਨ ਜੀਆ, ਸੋਗੋ ਬਿਸਰੈ ਜੇ ਅਗਨ ਮੇ ਰਾਖੇ, ਗੁਰਪ੍ਰਸਾਦ ਕੋ ਬਿਰਲਾ ਰਾਖੇ। ਸੋਗੋ ਬਿਸਰੈ ਜੇ ਵਿਖਤੇ ਕਾਢੇ, ਜਨਮ ਜਨਮ ਕਾ ਟੂਟਾ ਗਾਂਢੇ, ਗੁਰਪੂਰੇ ਤਦ ਇਹ ਬੁਝਾਇਆ, ਪ੍ਰਭਨਾ ਨਾਨਕ ਜਨ ਧਿਆਇਆ। ਸਾਜਨ ਸੰਤ ਕਰੋਏ ਕਾਮਾਨ, ਤਿਆਗ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਓ, ਭਗਤ ਪਾਏ ਪ੍ਰਤਰੀਏ ਸੰਸਾਰ, ਬਿਨ ਭਗਤੀ ਤੁਹਾਨੂੰ ਅਸੀਂ ਸ਼ਾਰ। ਸਰਬ ਕਿਰਿਆਨ ਸੂਗਨਿਤ ਨਾਮ, ਬੁੱਢ ਜਾਤ ਪਾਏ ਵਿਸਰਾਮ, ਸਗਲ ਤੂੰ ਕਾ ਉਤਨਾਸ, ਨਾਨਕ ਨਾਮ ਜਪੋ ਗੁੰਤਾਸ। ਉਪਜੀ ਪ੍ਰੀਤ ਪ੍ਰੇਮ ਰਚਾਓ, ਮੰਤਰ ਅੰਤਰ ਇਹੀ ਸੁਭਾਵੋ, ਨੇਤਰੋ ਪੇਖ ਦਰ ਸੁਖ ਹੋਏ, ਮਨ ਬਿਕਸੇ ਸਾਧ ਚਰਨ ਧੋਏ। ਭਗਤ ਜਨਾ ਕੈ ਮੰਤਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸਤ ਤੀਜੇ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਿਆ। ਤਾਂ ਕਿ ਮੈਂ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ।

ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਇਨ ਕਰਾਜ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਪਾਏ ਬਹੁ ਭੋਜਨ ਕਾ ਪੁਰਖ ਕੀ ਤਰਸਨਾ ਜਪਤੀ ਹਰ ਹਰ ਨੀਤ ਭਲੀ ਸੁ ਕਰਨੀ ਸੋਭਾ ਤਨਵੰਤ ਹਿਰਦਾਏ ਬਸੇ ਪੂਰਨ ਗੁਰਮਨ ਸਾ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਪੇ ਹੀ ਪ੍ਰਜਾ ਅਸ਼ਟਪਦੀ ਜਬ ਕਾਰੇ ਕਾਸ਼ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਦ ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਗ ਸੋ ਕਹੋ ਕਿਸੇ ਵਿਆਪਤ ਜਬ ਆਪਨ ਆਪ ਆਪਾਲ ਬ੍ਰਹਮ ਤੋ ਮੋਹ ਕਾਂਗ ਸੁਤ ਪਰਮਾਪਨ ਖੇਲਾ ਵਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਗਤ ਕਹੋ ਕਿਸ ਕੋ ਗਨੀ ਜਬ ਇਕ ਹਰ ਅਗਮ ਅਪਾਰ ਤਬ ਨਰਗ ਸੁਰ ਕਹੋ ਕਹੋ ਨ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿ ਤਠਾਏ ਜਬ ਆਪੇ ਆਪ ਆਪਣੀ ਜੋਤ ਧਰੇ ਤਾਂ ਕਮਨ ਤਬ ਕਮਨ ਨੇ ਡਰ ਕਮਨ ਕਤ ਡਰਾਏ ਆਪਨ ਚਲਤਾ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਿਨਾਸੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਣੇ ਆਪ ਆਪੀਏ ਚਰਜਾ ਨਾਨਕ ਆਪਨ ਰੂਪ ਆਪੀਓ ਪ੍ਰਜਾ ਜੈ ਨਿਰਮਲ ਪੁਰਖ ਪੁਰਖ ਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੌਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਤੀਤ ਹੈ ਛਲ ਛਿਦਰ ਨਗਦ ਕਹੋ ਕੀਸ ਜੈ ਜੋ ਸਰੂਪੀ ਜੋ ਸੰਗ ਸੰਭਾਵਿਤ ਹੈ ਕਿਸੇ ਭੂਕਮ ਤਰਵਤਾਵੈ ਕਰਨ ਗਰਾਮ ਨੂੰ ਕਰਨਿਆ ਨਾਨਕ ਕਰਤੇ ਕਾ ਨਾਹੇ ਸਵਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਮਨ ਬਾਏ ਬਾਪ ਮਿੱਤਰ ਸੁਤ ਪਾਈ ਜੈ ਸਰਬ ਕਲਾਪੇ ਪਰਵੀਨ ਤੈ ਵੇਦ ਕਤੇਬ ਕਹਾ ਕਹੁ ਚੀਨ ਜਬ ਆਪਣੇ ਆਪ ਆਪ ਰੁਧਾਰੇ ਤੋਂ ਸ਼ਗਨ ਆਪ ਸ਼ਗਨ ਕਹਾ ਵਿਚਾਰੈ ਜੇ ਆਪਨੂੰ ਜਾਪਨ ਆਪ ਨੇਰਾ ਤੈ ਕਹੂੰ ਠਾਕੁਰ ਕਹੂੰ ਕਹੀਏ ਚੇਰਾ ਬਿਸਮਨ ਬਿਸਮਹ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜੈ ਛਲ ਅਸ਼ੇਦ ਅਭੇ ਸਮਾਇਆ ਉਮੰਗ ਸੇ ਵਿਆਪਤ ਮਾਇਆ ਪਸਗੁਆ ਪਿਆ ਦੇਸ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਕਹਿ ਏਕ ਏਕ ਭਗਵੰਤਾ ਤੈ ਕੌਣ ਅਚੰਦ ਸਲਾਗੇ ਚਿੰਤਾ ਜੈ ਆਪਣੇ ਆਪ ਆਪਤ ਯਾਰਾ ਤੈ ਕੌਣ ਕਥੇ ਕੌਣ ਸੁਣੇ ਹਾਰਾ ਬਹੁ ਬਿਆਨ ਤੂਛ ਤੇ ਉਚਾ ਨਾਨਕ ਆਪ ਸਗੁਆ ਪਿਆ ਪਹੁਚਾ ਜੈ ਪ੍ਰਚਿਓ ਪ੍ਰਬੰਧ ਆਕਾਰ ਤੇ ਗੁਣ ਮੈਂ ਕਿੰਨੋ ਵਿਸਥਾਰ ਪਾਪੁਨ ਤੈ ਭਈ ਕਹਾਵਤ ਕਹੁ ਨਰ ਕਹੁ ਸੁਰਗ ਵੰਸ਼ਾਵਤ ਆਲ ਜਾਲ ਮਾਇਆ ਜੰਜਾਲ ਹੋ ਮੈਂ ਮੋਹ ਭਰੰਭੈ ਭਾਰ ਦੁਖ ਸੁਖ ਮਾਨ ਅਪਮਾਨ ਅਨਗ ਪ੍ਰਕਾਰ ਗਿਓ ਵਖਿਆਨ ਆਪਨ ਖੇਲ ਆਪ ਕਰ ਦੇਖਿਆ ਗਿਲ ਸੰਕੋਚੈ ਤਾਉ ਨਾਨਕ ਏਕੈ ਜੈ ਅਭਗਤ ਭਗਤ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੋ ਪਾ ਕਾ ਆਪੇ ਧਨੀ ਉਨਕੀ ਸੋਭਾ ਉਨਹੂੰ ਬਨੀ ਆਪੇ ਕੌਤਕ ਕਰੇ ਆਨੰਦ ਚੋਜਾ ਪੇ ਰਸ ਭੋਗ ਨਿਰਜੋਗ ਜਿਸ ਭਾਵਤ ਆਪਨ ਨਾ ਹਿਲਾਵੇ ਜਿਸ ਭਾਵਤ ਖੇਲ ਖਿਲਾਵੇ ਬੇਸੁਮਾਰ ਅਥਾ ਅਗੰਤ ਅਤੋਲੈ ਜਿਉਂ ਬਲਾਬੋ ਤੇ ਨਾਨਕ ਦਾਸ ਬੋਲੈ ਸਲੋਕ ਜੀ ਅਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥਾ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾਤ ਸੁਭਾਵੇ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ੋ ਆਪਨ ਸੋ ਸਭ ਜਗਤ ਪਰੋਏ ਜਾਗੋ ਪ੍ਰਭ ਜੀਉ ਆ ਬੁਝਾਏ ਸਤਨਾਮ ਸੋਈ ਜਨ ਪਾਏ ਸੋ ਸਮਦਰਸੀ ਤਦ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਗਏ ਹਾ ਦੀਨ ਦਿਆਲ ਅਨਾਥ ਖੋ ਨਾਥ ਜਿਸ ਰਾਖੇ ਨਾ ਮਾਰੇ ਸੋ ਬੁਆ ਸਮਨੋ ਵਿਸਾਰ ਤਿਸਜ ਅਬਰ ਕਾਂਗੋ ਜਾਏ ਸਭ ਸਿਰ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਦਰ ਬਾਹਰ ਜਾਨੂੰ ਸਾਧ ਗੁਣ ਨਿਧਾਨ ਬਿਆਨ ਬਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰ ਰਹੇ ਦਾਯਾਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੀ ਰਹਿਓ ਬਿਆਪ ਪ੍ਰਤਪਾਲੇ ਜੀਅਨ ਬਹੁ ਭਾਂ ਜੋ ਜੋ ਰਚਿਓ ਸੁਤ ਸੇਤ ਹਾਥ ਜਿਸ ਭਾਵਤ ਸਿਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ ਜਲ ਲਾਗ ਹਰੇ ਕੇ ਰਾਏ ਤਿਸਕੀ ਆਸਨਾ ਬਿਰਥੀ ਜਾਏ ਸੇਵਕ ਸੇਵਾ ਬਨਿਆਏ ਹੁਕਮ ਬੂਝ ਪਰਮ ਬਦਭਾਈ ਇਸ ਤੇ ਪ੍ਰਣਈ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਰ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਅਨਾ

ਸਿਆਦੇਰਾ ਸੁਨ ਬਦੇ ਸਿਰ ਦੇ ਬਸਾਉ ਮਨ ਛੇ ਨਾਨਕ ਫਿਲ ਪਾਵੋ ਹਲਤ ਪਲਤ ਵੇਲਿਓ ਸਵਾਰ ਰਾਮ ਨਾਮ ਅੰਦਰ ਉਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸਿਤ ਸਾਜ ਪ੍ਰੀਖਿਆ ਮੰਤਰ ਨਾਮ ਜਪੋ ਲਿਬਲਾਏ ਦੂਖ ਦਰਦ ਮੰਤੇ ਭਾਉ ਜਾਏ ਸਚ ਵਾਹ ਪਾਰ ਕਰੋ ਵਾਪਾਰੀ ਦਰਗਹਿ ਨਿਬਹਿ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਏ ਤਿਸਤੇ ਦੂਰ ਗਾਂ ਕੋ ਜਾਏ ਤਿਸਤੇ ਦੂਰ ਗਾਂ ਕੋ ਜਾਏ ਪਰੇ ਰੱਖ ਨਾਰ ਧਿਆਏ ਨਿਰਭਉ ਜਪੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪਰ ਪ੍ਰਾਖੇ ਤਿਸ ਨਾਹੀ ਦੂਖ ਨਾਮ ਜਪਤ ਮਨੋ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਜਨ ਕੋ ਕੋਏ ਨਾ ਪਾਉ ਚਨਾਰ ਸਿਰ ਉਪਰ ਠਾਡਾ ਗੁਰਸੂਰਾ ਨਾਥ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਗੀ ਦ੍ਰਿਸ਼ ਦਰਸ਼ਨ ਪੇਖ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੁਭ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸਮਨ ਬਸੇ ਸੋਤ ਨਿਹਾਲ ਤਾਕੇ ਨਿਕਟ ਨ ਆਪਦ ਕਾਲ ਅਮਰ ਭਏ ਅਮਰਾਬਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅਦੇਰ ਬਿਨਾਸ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਰਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਘਾਟ ਮਾਹੇ ਅਨੰਗ ਰੰਗ ਨਾਨਾ ਦ੍ਰਿਸ਼ਟਾਹੇ ਨਾਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਗਾ ਬਿਸਰਾਮ ਸੁਨ ਸਮਾਧ ਅਨਤ ਨਾਦ ਕਹਿ ਨਾ ਜਾਈਆ ਚਰਜ ਬਿਸਮਾਦ ਤਿੰਨ ਦੇਖਿਆ ਸਿਆਪ ਦਿਖਾਏ ਨਾਨਕ ਜਨ ਸੋਜੀ ਪਾਏ ਸੁੰਦਰ ਸੋ ਬਾਹਰ ਆਨੰਦ ਘਟਗੜ ਵਿਆਪ ਰਿਹਾ ਭਗਵੰਤ ਤਰਮਾਏ ਆਕਾਸ ਪਾਇਆ ਸਰਲੋਕ ਪੂਰਨ ਪ੍ਰਤਪਾਲ ਬੰਦਿਨ ਪ੍ਰਭਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਬਾਹੇ ਚਾਰ ਕੁੰਡ ਦਾ ਦਸੇ ਸਮਾਹੇ ਤਿਸਤੇ ਭਿੰਨ ਨਹੀਂ ਕੋ ਠਾਉ ਗੁਰਪ੍ਰਸਾਦ ਨਾਨ ਸੁਖ ਪਾਉ ਵੇਦ ਪ੍ਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲਾ ਗਬੂਣ ਡੋਲਾ ਸਰਬ ਕਿਲਾਕਰ ਖੇਲੈ ਖੇਲ ਮੋਲਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੇ ਜੋ ਧਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਪੇਖਣ ਸਾ ਬ੍ਰਹਮ ਸੰਜਨਾ ਗੇ ਹਿਰਦੇ ਸਭ ਧਰਮ ਸੰਜਨਾ ਸੁਨੇ ਸੁ ਭਜਨ ਸਰਬਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਾਹਤ ਸਤ ਭਜਨ ਸਾਧੂ ਸਭ ਕਹਿਤ ਜੋ ਜੋ ਏ ਸੋਈ ਸੁਖ ਮਾਨੇ ਕਰਨ ਕਰਾਮ ਨਹਾਰ ਪ੍ਰਭ ਜਾਣੇ ਅੰਦਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕੰਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵਿਤ ਸਿਲਾਏ ਮਿਲਾਏ ਕਵਨ ਨਿਕਟ ਕਮਨ ਕਹੀਐ ਦੂਰ ਆਪਿਆ ਪਾ ਭਰਪੂਰ ਅੰਤਰਗਤ ਜਸਾਬ ਜਨਾਏ ਨਾਨਤ ਜਨਾ ਬੁਝਾਏ ਸਰਭੂਤ ਆਪ ਵਰਤਾਰਾ ਸਰਬ ਨੈਨ ਆਪੇਖਣ ਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾ ਨੇ ਖੇਲ ਬਣਾਇਆ।

ਨਾਨਕ ਜਾ ਭਾਵੇ ਤਾਂ ਲਏ ਸਮਾਏ, ਇਸਤੇ ਹੋਏ ਸੋ ਨਾਹੀ ਬੁਰਾ, ਔਰੈ ਕਹ ਹਉ ਕਿਨੈ ਕਛ ਕਰਾ, ਆਪ ਭਲਾ ਕਰ ਤੂੰ ਤਤ ਨੇਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗਰਾਜ, ਤਾਂ ਕੀ ਗਤਮਿੰਦ ਕਹੀ ਨਾ ਜਾਏ, ਦੂਸਰੇ ਤਾਂ ਸੋਜੀ ਪਾਏ, ਤਿਸਕਾ ਕੀ ਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਓ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸਰਦਾ ਭਗਵੰਤ, ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗ ਤਰਾਇਆ, ਜਨ ਆਵਨ ਕਾ ਇਹਾ ਸੁਭਾਉ, ਜਨ ਕਾ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰਾਇ ਸੰਸਾਰ, ਨਾਨਕ ਤਿਸ ਜਨ ਕਾਓ

ਤਾ ਕਾ ਦੁੱਖ ਨਿਵਾਰੈ, ਦੁਲਭ ਦੇ ਤਤਕਾਲ ਉਧਾਰੈ। ਨਿਰਮਲ ਸੁਭਾ ਅਮਰਤਾ ਕੀ ਬਾਨੀ, ਏਕ ਨਾਮ ਨਮਾਏ ਸਮਾਨੀ। ਦੁੱਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲਤਾ ਕੇ ਕਰਮ। ਸਭ ਤੇ ਊਚਤਾ ਕੀ ਸੋਭਾ ਬਨੀ, ਨਾਨਕ ਇਹ ਗੁਣ ਨਾਮ ਸੁਖਮਣੀ।

ਸਾਨ ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਸੰਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦਾ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗ ਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ

ਕਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਆਸਮਾਈ

ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।

ਸਾਧ ਸਿਮਰਤ ਵੇਦ ਨਾਨਕ ਭਗਤਾ ਸਦਾ ਵਿੰਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ।

ਮਨੈ ਨਾਨਕ ਭਵੈ ਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।

ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਅ ਅਸੰਖ ਕਹਿ

ਸਤਿ ਸਾਹੋ ਅਮੁੱਲ ਗੁਣੇ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਮਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ

ਨਾਈ ਹੈਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾ

ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਾਵੈ ਨਿਸਾਨ ਕਾਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ।

ਦਾਇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ

ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਹਿਣ ਜਿਹ ਰੂਪ ਰੰਗ ਅਰੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਨਿਜੈ ਤਿਰਭਉ ਮਹੀਪ ਸੁਰ ਨਰ ਅਸੁਰ ਨੇਤ ਨੇਂਦ ਬਾਣ ਤ੍ਰੇਨ ਕਹਿਤ ਤਵੈ ਸਰਬਨਾਮ ਕਥੇ ਕਵਣ ਕਰਮ ਨਾਮ ਵਰਨਤ ਸੁਮਤ ਭਜੰਗ ਪ੍ਰਿਆਸੰਦ ਨਵਾ

ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਵਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਉਪਾਰੇ ਨਮਸਤੰਗ ਸੋਏ ਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਵਾਹੇ

ਭੂਤ ਹੈ ਭਰਨ ਹੈ ਅਗੰਜ ਹੈ ਭੰਜ ਹੈ ਚੂਜ ਹੈ ਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ

ਕਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਹੁਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੰ ਨਮੋ ਮੰਤਰ ਮੰਤ

ਅੱਜ ਕਹਿ ਰਿਹਾ ਹਿੰਦ ਹੈ ਕਰੀ ਮੁਲ ਕਮਾਲ ਹੈ ਕੇ ਹੁਸਨ ਜਮਾਲ ਹੈ ਗਰੀ ਮੁਲ ਖਿਰਾਜ ਹੈ ਗਰੀ ਬੁਲ ਨਿਵਾਜ ਹੈ ਹਰੀ ਫੁੱਲ ਸਿਕਨ ਹੈ ਹਿਰਾਸਲ ਫਿਕਨ ਹੈ ਕਲੰਕੰਗ ਪ੍ਰਨਾਸ ਹੈ ਸੁਬਹ ਤੁਲ ਨਿਵਾਸ ਹੈ ਅਗੰਜਲ ਗਨੀਮ ਹੈ ਰਜੈ ਕ੍ਰਹੀਮ ਹੈ ਸੁਬਹ ਤੁਲ ਜੁਬਾਹ ਕੇ ਸਹਿਬ ਕਿਰਾਹ ਕੇ ਨਰਕੰਗ ਪ੍ਰਨਾਸ ਹੈ ਬੇਹ ਤੁਲ ਨਿਵਾਸ ਹੈ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹ ਜੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਰੇਖ ਮਤੀ ਕੇ

ਜਾਤ ਨਿਵਾਰੇ ਭਾਰੀ ਭਜਾਨ ਕੇ ਪਹੁ ਭਲੀ ਬਿਦਨਿਆਵਤ ਸੀਸ ਨ ਜਾਤ ਵਿਚਾਰੇ ਤੇ ਭੈ ਤੋ ਕਹਾ ਭੈ ਪਹੁ ਤੰਤ ਕਵਨਾ ਗਹੀ ਪਾਏ ਪਧਾਰੇ।

ਰਾਜ ਹਜ਼ਾਰ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੈ ਨਹੀਂ ਜਾਤ ਵਿਚਾਰ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨੰਤ ਕੋ ਅੰਤ ਕੇ ਧਾਮ ਸਿਧਾਰੇ।

ਮਵਾਸਨੰ ਮਾਤੇ ਗਜਾਨ ਕੇ ਮਾਨ ਮਿਲਈਆ ਗਾੜੇ ਗਜਾਨ ਕੇ ਤੋਲਣ ਹਾਰ ਸੁਭਾ ਤ੍ਰਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚ ਕਨੇਕ ਸੋ ਇੱਕ ਦਵਈਆ

ਹੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰ ਮੋਰ ਰੱਛਾ ਨਿਜ ਕਰਦੈ ਕਰੀਐ ਸਭ ਬੈਰਿਨ ਕੋ ਆਇ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾਣ ਕੋਈ ਅਵਰ ਨ ਧਿਆਉ ਜੋ ਪਰ ਚਾਹੁ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹਾਸ ਦੇ ਮੁਜੇ ਉਭਰੀਏ ਮਰਨ ਕਾਲ ਕਾਤਰਾ ਸਨੇ ਵਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਹ ਤੁਹ ਜੂ ਕਰਿਆ ਹੋ ਰੱਛਾ ਰਾਖ ਲੇਹੋ।

ਸਿੱਖ ਸੰਗ੍ਰਹ ਦੁਹਤ ਜਿਤੇ ਉਠਵਤੀ ਉਤਪਾਤਾ ਸਕਲ ਮਿਲੇ ਕਰੋ ਰਨ ਕਹਤਾ ਜੇ ਅਜ ਤੁਹਤ ਅਵਸਰਨੀ ਪਰੇ ਤਿਨਕੇ ਦੁਹਤ ਦੁਖਤ ਹੋਵਾਏ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਹ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਹਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਵ ਤਨਕ ਮੈਂ ਹਰ ਹੋ

ਮੰਨਿਆ ਪਾਈਏ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾ।

ਸਤਿਗੁਰੂ ਸੁਣਾਇਓ। ਇਹੋ ਤਿੰਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆ। ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਓ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸਿਉ, ਪਵਿੱਤ ਸੰਗਤ ਸਭਾਈਆ। ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ। ਵਿਣ ਸਹਿਜੈ ਸਹਸਾ ਨਾ ਜਾਏ ਨਹਿ ਜਾਏ, ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ। ਸਹਸੇ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਸਾ ਜਾਏ। ਜੀਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਹੋ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ।

ਦੇ ਕੱਚੇ ਕੱਚੀ ਆਗ ਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪੈਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਹਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ

ਲਾਹ ਖਟ ਹੋ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰਿਆ ਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਰ ਇਹ ਰਸਨਾ ਤੂੰ ਹਰ ਰਸ ਰਾਤ ਰਹੀ ਤੇਰੀ ਪਿਆਹ ਨ ਜਾਏ ਪਿਆਹ ਨ ਜਾਏ ਹੋਰ ਕਿੱਤੇ ਜਿਤਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨ ਰਸਾ ਵਿਸਰੇ ਜਾ ਹਰ ਵਸੈ ਬਣੇ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨੇ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਿਹ ਮੰਦਿਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰਜਾ ਪਏ

ਆਵਾਜ਼ ਨੇ ਸਤਿਗੁਰੂ ਸਿਉਂ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨ ਦੇਖੋ ਕੋਈ, ਨਦਰੀ ਹਰ ਨਿਹਾਲਿਆ

ਜਿਤ ਸੁਣੀ ਮਨ ਤਨ ਹਰਿਆ ਹੁਆ ਰਸਨਾ ਰਸ ਮਾਣੀ ਸਚ ਅਲਾਖੇ ਉਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋ ਬਹੁ ਸਾਚੇ ਸੁਣ ਨੈਨੋ ਪਠਾਏ।

ਜਾਇਓ ਇਹੋ ਸਾਚਾ ਸੋਹਿਲਾ ਸਾਚੇ ਕਰ ਗਾਵ ਗਾਵ ਤਾਂ ਸੋਹਿਲਾ ਕਰ ਸਾਚੇ ਜਿੱਥੇ ਸਦਾ ਸਦ ਧਿਆਵ ਹੈ ਸਚੋ ਧਿਆਵੇ ਜਾਂ ਤੁਧ ਭਾਵੇ ਗੁਰਮੁਖ ਜਨਾ ਵਜਾਵੇ ਇਹੋ ਸਾਚ ਸਭਨਾ ਕਾ ਖਸਮ ਹੈ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸ੍ਰੀ ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ ਸਰਵਣ ਕੀਤੇ, ਉਪਰੰਤ ਜੋ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ, ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸਭ ਸੰਗਤਾਂ ਸਮੇਂ ਸਿਰ ਪਹੁੰਚ ਕੇ ਲਾਹ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲੇ ਪਹਿਲੇ ਕਿ ਲਿਖੇ ਟੁੰਡੇ ਆਸਰਾ ਜੀ ਕੀ ਤੁਨੀ ਸਲੋਕ ਮਹਲਾ ਪਹਿਲਾ ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਾਧਵਾਰ ਜਨ ਮਾਨਸ ਦੇਵ ਤੇ ਕੀਏ ਕਰਤਨ ਲਾਗੀ ਵਾਰ ਮਹਲਾ ਦੂਜਾ।

ਸ਼ਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਮੰਡ, ਸੱਚੇ ਤੇਰੇ ਲੋ, ਸੱਚੇ ਤੇਰੇ ਆਕਾਰ, ਸੱਚੇ ਕਰਨੇ ਸਰਵ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੇ ਅਖੇ ਲੱਖ ਕਰੋੜ, ਸੱਚਾ ਹੈ ਸਭ ਤਾਣ, ਸੱਚਾ ਸਭ ਜੋਰ, ਸੱਚੀ ਤੇਰੀ ਸਿਰ, ਸੱਚੀ ਸਾਲਾ, ਸੱਚੀ

ਵੱਡੇ ਆਈਜਾ ਸਚਨਿਆ ਵੱਡੀ ਵੱਡੀ ਆਈਜਾਂ ਨਿਤਲ ਥਾਂ ਵੱਡੀ ਵੱਡੀ ਆਈਜਾਂ ਲਾਓ ਵੱਡੀ ਵੱਡੀ ਆਈ ਪੁੱਜਾ ਸਭਾਓ ਵੱਡੀ ਵੱਡੀ ਆਈਜਾਂ ਪੁੱਛਣ ਦਾ ਤਾਂ ਵੱਡੀ ਵੱਡੀ ਆਈਜਾਂ ਪਿਆ ਨਾਨਕ ਕਾਰਨ ਤੁਸੀਂ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ ਸੱਚੇ ਕੀ ਹੈ ਕੋਠੜੀ ਸੱਚੇ।

ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।

ਰਾਵਾ ਝਾਟੇ ਪਾਏ ਵੇਖਿਆ ਲੋਕ ਹੱਸਿਆ ਕਰ ਜਾਏ। ਰੋਟੀਆਂ ਕਾਰਨ ਪੂਰੇ ਤਾਲਾ ਪਛਾੜਾ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਣ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਂ ਕਾ ਕੀਆ ਸਗਲ ਜਹਾਨ। ਸੇਵਕ ਸੇਵਾ ਕਰਮ ਚੜ੍ਹਾਓ ਭਿੰਦੀ।

0: ਜੋ ਭਾਵੇਂ ਭਾਂਡੇ ਵਿੱਚ ਮਸਤ ਸਾਂਝ ਲੈ ਗਿਆ ਕੋਈ ਕਰੇ ਵਿਚਾਰਾ ਜਾਂ ਨਾਨਕ ਹਰ ਬਖਸ਼ਿਆ ਹਰ ਭਗਤ ਭੰਡਾਰਾ।
1: ਸਲੋਕ ਮਹਲਾ ਪਹਿਲਾ। ਕੂੜ ਰਾਜਾ ਕੂੜ ਪਰਜਾ।

0: ਫਿੱਕਾ ਦਰਗੇ ਸੱਟੀਏ ਮੁਤਕਾਂ ਫਿੱਕੇ ਪਾਏ ਫਿੱਕਾ ਮੋਰ ਕੇ ਆਖੀਏ ਪਾਣਾ ਲਹੇ ਸਜਾਏ ਮਹਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੜਸੜ ਤੀਰਥ ਜੇ ਨਾ ਰਹਿ ਉਤਰੈ ਨਾ ਹੀ ਮਿਲ ਜਨ ਪਟਨ ਬਾਹਰ ਗੁਦਰ ਤੇ ਭਰੇ ਸੰਸਾਰ ਤਿੰਨੇ ਉਹ ਰੱਬ ਤਿੰਨੇ ਉਹ ਲੱਗਾ ਰੱਬ ਸੇ ਤੀਜੇ ਖੜੇ ਵਿਚਾਰ ਰੰਗ ਹੱਸਾ ਰੰਗ ਰੋਵੇ ਚੁੱਪੀ ਕਰ ਜਾਏ ਪ੍ਰਵਾਹ ਨਾ ਕਿਸੇ ਕੇਰੀ ਬਾਤ ਸੱਚਾ ਨਾ ਦਰ ਵਾਟ ਉੱਪਰ ਖਰਚ ਮੰਗਾ ਜਬ ਦੇ ਤਾਂ ਖਾਏ ਦੀ ਬਾਣ

ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਉਣ ਤੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਪਾਸੋਂ ਸ਼ਰਵਣ ਕਰੀਏ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹਨਾਂ ਦੇ ਪ੍ਰਕਾਸ਼ ਦਿਹਾੜੇ ਨਵੰਬਰ ਵਿੱਚ ਆ ਰਹੇ ਹਨ, ਸੋ ਨਾਲ ਨਾਲ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ। ਅਤੇ ਜੋ ਕੱਲ੍ਹ ਨੂੰ ਆਪਾਂ ਸ਼ਾਮੀ 7 ਵਜੇ ਦੇ ਕਰੀਬ ਜੋ ਸੰਥਿਆ ਕਲਾਸ ਵੀ ਸ਼ੁਰੂ ਕਰਨੀ ਹੈ, ਜਿਨ੍ਹਾਂ ਸੰਗਤਾਂ ਨੇ ਲਾਹਾ ਲੈਣਾ ਹੈ ਆਪ ਜੀ ਸਮੇਂ ਸਿਰ ਪਹੁੰਚ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਬੇਸ਼ੁਮਾਰ ਅਥਾ ਅਗਣਤ

ਮਹੱਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀਯ ਗੁਰੂ ਸਰੂਪ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ। ਆਪ ਗੁਰੂ ਪਿਆਰਿਆਂ ਨੇ ਗੁਰੂ ਸਵਾਰਿਆਂ ਪਾਸੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਨਮਾਨਯੋਗ ਸਾਧ ਸੰਗਤ ਜੀ, ਅੱਜ ਦੇ ਸ੍ਰੀ ਮੁੱਖ ਵਾਕ ਜੋ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਸ਼ਾਂਤੀ ਦੇ ਮਹਾਨ ਮੁਜੱਸਮੇ ਜਨਮਤ ਗੁਰਮਤ ਬ੍ਰਹਮ ਨੂੰ ਪਛਾਣਨ ਵਾਲੇ ਪ੍ਰਤੱਖ ਹਰ ਪੰਜਵੇਂ ਗੁਰਦੇਵ ਜੀ ਦੀ ਪਵਿੱਤਰ ਰਸਨਾ ਤੋਂ ਅੱਜ ਦੇ ਮੁੱਖ ਵਾਕ ਸੂਹੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 781 ਤੇ 82 ਤੇ ਇਹ ਪਵਿੱਤਰ ਸ਼ਬਦ ਸ਼ਸ਼ੋਭਤ ਹੈ। ਸੂਹੀ ਰਾਗ ਹੈ, ਮਹੱਲਾ ਪੰਜਵਾਂ। ਹੁਣ ਤੇ ਇਤਨਾ ਗੁਰਮਤਿ ਪ੍ਰਚਾਰ ਹੋ ਗਿਆ ਵੀ ਹਰ ਸਿੱਖ ਨੂੰ ਇਹ ਪਤਾ ਹੈ ਵੀ ਇਹ ਬਿਲਕੁਲ ਸਿੰਪਲ ਜੀ ਗੱਲ ਹੈ ਵੀ ਮਹੱਲਾ ਪੰਜਵਾਂ ਮੈਨੇ ਪੰਜਵੇਂ ਪਾਤਸ਼ਾਹ ਦੀ ਬਾਣੀ ਹੈ। ਹਰ ਜਪੇ ਹਰ ਮੰਦਰ ਸਾਜਿਆ। ਗੁਰੂ ਸਰੂਪ ਸਾਧ ਸੰਗਤ ਜੀ, ਆ ਜਿਹੜਾ ਸਾਡਾ ਸਰੀਰ ਹੈ ਇਹਨੂੰ ਗੁਰਬਾਣੀ ਵਿੱਚ ਬਾਣੀਕਾਰਾਂ ਨੇ ਬਹੁਤ ਥਾਵਾਂ ਤੇ ਹਰ ਮੰਦਰ ਕਿਹਾ ਹੈ। ਹਰ ਮੰਦਰ ਕਿਉਂ ਕਿਹਾ ਹੈ? ਉਹ ਮੰਦਰ ਜਿਹਦੇ ਵਿੱਚ ਹਰੀ ਦਾ ਨਿਵਾਸ ਹੈ, ਕਿਉਂਕਿ ਗੁਰਮਤ ਦਾ ਇਹ ਫਲਸਫਾ ਹੈ ਕਿ ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਸਾਡੇ ਸਾਰਿਆਂ ਵਿੱਚ ਉਸ ਹਰੀ ਪ੍ਰਭੂ ਦਾ ਨਿਵਾਸ ਹੈ। ਉਸ ਹਰੀ ਪ੍ਰਭੂ ਨੇ ਸਾਡੇ ਇਸ ਤਨ ਨੂੰ ਸਰੀਰ ਨੂੰ ਆਪਣਾ ਮੰਦਰ ਬਣਾਇਆ ਹੈ, ਇਸ ਲਈ ਇਹ ਹਰ ਮੰਦਰ ਹੈ। ਗੁਰੂ ਸਰੂਪ ਸਾਧ ਸੰਗਤ, ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਫੁਰਮਾਨ ਕਰ ਰਹੇ ਨੇ, ਹੇ ਭਾਈ ਹਰ ਜਪੇ ਹਰ ਮੰਦਰ ਸਾਜਿਆ। ਹਰੀ ਦਾ ਜਾਪ ਕਰਨ ਲਈ ਵਾਹਿਗੁਰੂ ਨੇ ਇਹ ਸਰੀਰ ਬਣਾਇਆ ਹੈ। ਇਹ ਜਿਹੜਾ ਸਰੀਰ ਹੈ, ਇਹ ਜਿਹੜਾ ਤਨ ਹੈ, ਇਹ ਜਿਹੜੀ ਦੇਹੋਰੀ ਹੈ, ਇਸ ਦਾ ਪ੍ਰਯੋਜਨ ਹੈ ਕਿ ਇਹਦੇ ਵਿੱਚ ਜਿਹੜਾ ਪਰਮਾਤਮਾ ਦਾ ਨਾਮ ਹੈ, ਜੀਵ ਉਹਨੂੰ ਪ੍ਰਗਟ ਕਰੇ, ਭਾਵ ਨਾਮ ਜਪੇ, ਸੰਤ ਭਗਤ ਗੁਣ ਗਾਵੇ ਹੈ ਰਾਮ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਸੰਤ ਨੇ ਭਗਤ ਨੇ, ਉਹ ਵਾਹਿਗੁਰੂ ਦੀ ਇਹ ਤਨ ਪਾ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਨੇ। ਉਪਦੇਸ਼ ਇਹ ਹੈ ਕਿ ਭਾਈ ਤੁਸੀਂ ਵੀ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ। ਕਿਉਂ? ਕਿਉਂਕਿ ਤਨ ਪ੍ਰਾਪਤ ਹੀ ਵਾਹਿਗੁਰੂ ਜੀ ਦਾ ਨਾਮ ਜਪਣ ਵਾਸਤੇ ਹੋਇਆ ਹੈ। ਯਥਾ ਭਈ ਪ੍ਰਾਪਤ
ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ ਰਾਮ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ ਕਰਕੇ ਉਹ ਸਾਰੇ ਪਾਪਾਂ ਦਾ ਤਿਆਗ ਕਰ ਦਿੰਦੇ ਨੇ ਸਾਰੇ ਪਾਪਾਂ ਤੋਂ ਨਜ਼ਾਤ ਹਾਸਲ ਕਰ ਲੈਂਦੇ ਨੇ ਕਿਉਂਕਿ ਈਂਧਣ ਕੀਤੋ ਮੂੰਹ ਘਣੋ ਭੋਰੀ ਦਿੱਤੇ ਪਾ ਜੇ ਬਹੁਤ ਸਾਰਾ ਈਂਧਣ ਬਹੁਤ ਸਾਰਾ ਬਾਲਣ ਲੱਕੜਾਂ ਕੋਲੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਚੀਜ਼ ਜਿਹਨੂੰ ਅੱਗ ਲੱਗ ਸਕਦੀ ਹੋਵੇ ਉਹ ਬਹੁਤ ਜ਼ਿਆਦਾ ਤਾਦਾਦ ਵਿੱਚ ਹੋਵੇ ਮਿਕਦਾਰ ਵਿੱਚ ਵੀ ਹੋਵੇ ਤੇ ਸਤਸੰਗਤ ਜੀ ਕਿਸੇ ਬਹੁਤ ਲੰਮੇ ਚੌੜੇ ਗਰਾਊਂਡ ਵਿੱਚ ਕੋਈ ਮਹੀਨਾ ਦੋ ਮਹੀਨੇ ਛੇ ਮਹੀਨੇ ਸਾਲ ਲੱਕੜਾਂ ਢੋ ਢੋ ਕੇ ਉਸ ਲੱਕੜਾਂ ਦਾ ਢੇਰ ਅਸਮਾਨ ਨੂੰ ਛੂਹਣ ਲੱਗ ਪਵੇ ਉਹਨੂੰ ਸਾੜਨਾ ਹੋਵੇ ਤੇ ਇੰਨੀ ਅੱਗ ਨਹੀਂ ਲਿਜਾਣੀ ਪੈਂਦੀ ਇੱਕ ਛੋਟਾ ਜਿਹਾ ਲਾਈਟਰ ਜੇਬ ਵਿੱਚ ਪਾ ਕੇ ਮਨੁੱਖ ਚਲਾ ਜਾਏ ਇੱਕ ਮਾਚਿਸ ਅੱਗ ਲਾਉਣ ਵਾਲੀ ਡੱਬੀ ਉਹਦੇ ਵਿੱਚੋਂ ਇੱਕ ਛੋਟੀ ਜਿਹੀ ਬਰੀਕ ਜਿਹੀ ਸੀਖ ਕੱਢਣੀ ਹੈ ਤੇ ਕਸਾ ਕੇ ਲਾ ਦੇਣੀ ਹੈ ਭਾਵੇਂ ਲੱਕੜਾਂ ਦਾ ਢੇਰ ਆਕਾਸ਼ ਨੂੰ ਛੂਹ ਰਿਹਾ ਹੋਵੇ ਸਾਰਾ ਸਵਾਹ ਹੋ ਜਾਂਦਾ ਹੈ ਇਸ ਵਾਸਤੇ ਪਾਪ ਜਿਤਨੇ ਮਰਜ਼ੀ ਜ਼ਿਆਦੇ ਹੋ ਜਾਣ ਨਾਮ ਦੀ ਐਸੀ ਬਰਕਤ ਹੈ ਵੀ ਥੋੜ੍ਹਾ ਜਿਹਾ ਨਾਮ ਵੀ ਉਹਨਾਂ ਸਾਰਿਆਂ ਨੂੰ ਨਸ਼ਟ ਕਰਨ ਵਿੱਚ ਸਮਰੱਥ ਹੁੰਦਾ ਹੈ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵਹਿ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ ਗਾ ਕੇ ਗੁਣ ਮੈਨੇ ਸਿਫਤ ਸਲਾਹ ਕਰਕੇ ਸਿਫਤ ਸਲਾਹ ਮੈਨੇ ਉਹਦੀ ਤਾਰੀਫ ਕਰਨੀ ਵਾਹਿਗੁਰੂ ਵਾਹਿਗੁਰੂ ਵੀ ਉਸਦੀ ਸਿਫਤ ਸਲਾਹ ਹੈ ਬਾਣੀ ਪੜ੍ਹਨੀ ਕੀਰਤਨ ਕਰਨਾ ਵੀ ਉਸ ਦੀ ਸਿਫਤ ਸਲਾਹ ਹੈ ਪਰ ਕਦੀ ਕਦੀ ਉਂਝ ਇੱਦਾਂ ਕਹਿਣਾ ਵੀ ਸਤਿਗੁਰੂ ਤੇਰੀ ਬੜੀ ਬਖਸ਼ਿਸ਼ ਹੈ ਤੂੰ ਮੈਨੂੰ ਮਨੁੱਖਾ ਸਰੀਰ ਦਿੱਤਾ ਹੈ ਤੰਦਰੁਸਤੀ ਦਿੱਤੀ ਹੈ ਭੋਜਨ ਦਿੱਤਾ ਹੈ ਗੁਣ ਸਿਫਤ ਗੁਣ ਉਪਕਾਰ ਜਿਵੇਂ ਰਾਮਈਆ ਕੇ ਗੁਣ ਚੇਤ ਪਰਾਨੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸ੍ਰੀ ਸੁਖਮਣੀ ਸਾਹਿਬ ਵਿੱਚ ਫਰਮਾਨ ਕਰਦੇ ਪ੍ਰਾਣੀ ਉਹ ਸੋਹਣੇ ਰਮਈਆ ਦੇ ਉਪਕਾਰ ਚੇਤੇ ਕਰਿਆ ਕਰ ਉਹਦੇ ਗੁਣ ਗਾਇਆ ਕਰ ਸਿਫਤ ਕਰਿਆ ਕਰ ਤਾਰੀਫ ਕਰਿਆ ਕਰ ਸ਼ੁਕਰਾਨਾ ਕਰਿਆ ਕਰ ਮਹਾਰਾਜ ਕੀ ਆਖਾਂ ਕਰਾਂ ਤੇ ਹਜ਼ੂਰ ਨੇ ਫਰਮਾਨ ਕੀਤਾ ਆਖਿਆ ਕਰ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਮੇਰਾ ਮੂਲ ਕੀ ਸੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਮਨੁੱਖ ਦੀ ਜੋ ਸਰੀਰਕ ਬਣਤਰ ਦੀ ਪ੍ਰਾਰੰਭਤਾ ਹੈ ਉਹ ਪਿਤਾ ਦੀ ਮਣੀ ਰੂਪੀ ਇੱਕ ਪਾਣੀ ਦੇ ਕਤਰੇ ਦੀ ਮੈਲੀ ਬੂੰਦ ਤੋਂ ਸ਼ੁਰੂ ਹੁੰਦੀ ਹੈ ਕਿੱਡੀ ਸੋਹਣੀ ਮੂਰਤ ਕਿੱਡਾ ਸੋਹਣਾ ਤਨ ਕਿੱਡੇ ਸੋਹਣੇ ਨੈਣ ਨਕਸ਼ 84 ਲੱਖ ਜੂਨਾਂ ਦਾ ਸਰਦਾਰ ਬਣਾ ਕੇ ਰੱਖ ਦਿੱਤਾ ਅਵਰ ਜੋਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਿਕਦਾਰੀ ਤਮਾਮ ਪ੍ਰਿਥਵੀ ਤੇ ਜਿੰਨੇ ਬੂਟੇ
ਫਲਾਂ ਨਾਲ ਲੱਦੇ ਹੋਏ ਨੇ ਉਹ ਤੇਰੇ ਵਾਸਤੇ ਨੇ, ਜਿੰਨੇ ਡਰਾਈ ਫਰੂਟ ਨੇ ਤੇਰੇ ਵਾਸਤੇ ਨੇ, ਜਿੰਨੀਆਂ ਸਬਜ਼ੀਆਂ ਉਗਾਈਆਂ ਜਾ ਰਹੀਆਂ ਨੇ, ਅਨਾਜ ਉਗਾਏ ਜਾ ਰਹੇ ਨੇ, ਦਾਲਾਂ ਉਗਾਈਆਂ ਤੇਰੇ ਵਾਸਤੇ ਨੇ, ਜਹਾਜ਼ ਬਣਾਏ ਜਾ ਰਹੇ ਨੇ, ਮੈਟਰੋ ਬਣਾਈ ਜਾ ਤੇਰੇ ਵਾਸਤੇ ਹੈ, ਵੰਨ ਸੁਵੰਨੇ ਕੱਪੜੇ, ਜੁੱਤੀਆਂ, ਪਰਫਿਊਮ, ਪਤਾ ਨਹੀਂ ਕਿੰਨੇ ਕੁ ਪਦਾਰਥ ਨੇ, ਪਸ਼ੂਆਂ ਵਾਸਤੇ ਥੋੜਾ ਨੇ, ਪੰਛੀਆਂ ਵਾਸਤੇ ਥੋੜਾ ਨੇ, ਤੇਰੇ ਵਾਸਤੇ ਨੇ। ਕਿਉਂ? ਕਿਉਂਕਿ ਤੂੰ ਸਰਦਾਰ ਹੈ ਸਾਰੀ ਸ੍ਰਿਸ਼ਟੀ ਦਾ, ਉਹਦਾ ਸ਼ੁਕਰਾਨਾ ਕਰਿਆ ਕਰ। ਤੈਨੂੰ ਕਿਸੇ ਟੇਢੀ ਜੂਨ ਚ ਪਾ ਛੱਡਦਾ, ਖੁੱਡਾਂ ਵਿੱਚ ਵੜਿਆ ਫਿਰਦਾ, ਫਿਰ ਤੂੰ ਉਹਦਾ ਕੀ ਕਰ ਲੈਂਦਾ? ਕੁਛ ਨਹੀਂ ਸੀ ਕਰ ਸਕਦਾ। ਇਸ ਲਈ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਪਾਣੀ ਮੈਲਾ ਮਾਟੀ ਗੋਰੀ, ਗੋਰੀ ਮੈਨੇ ਲਾਲ, ਲਾਲ ਮੈਨੇ ਮਾਤਾ ਦੇ ਪੇਟ ਵਿੱਚ ਜੋ ਲਾਲ ਰੰਗ ਦਾ ਲਹੂ ਹੈ ਉੱਥੇ ਜੀਵ ਉਪਜਦਾ ਹੈ, ਨਿੰਮਦਾ ਹੈ, ਉਪਜੈ ਨਿਪਜੈ ਫਿਰ ਨਿਪਜ ਸਮਾਈ, ਨੈਨਹ ਦੇਖਤ ਇਹ ਜਗ ਜਾਈ, ਰਮਈਆ ਕੇ ਗੁਣ ਚੇਤ ਪ੍ਰਾਨੀ, ਹਰ ਗੁਣ ਗਾਏ ਪਰਮ ਪਦ ਪਾਇਆ। ਹਰੀ ਦੀ ਸਿਫ਼ ਸਲਾਹ ਕਰਿਆ ਕਰ, ਤਾਰੀਫ ਕਰਿਆ ਕਰ, ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਤੇਰਾ ਬੜਾ ਉੱਚਾ ਆਤਮਕ ਦਰਜਾ ਬਣ ਜਾਏਗਾ। ਆਖਿਆ ਕਰ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਤਿੰਨ ਸਟੈਪ ਨੇ ਗੁਰਮੁਖੋ, ਸਾਡਾ ਧਿਆਨ ਨਹੀਂ ਜਾਂਦਾ, ਸਾਜ ਦਾ ਸਾਰਿਆਂ ਨੂੰ ਹੀ ਹੈ। ਖਿਮਾ ਕਰ ਦੇਣਾ, ਕਿਸੇ ਨੂੰ ਥੋੜ੍ਹਾ ਜਿਹਾ ਵਾਹਿਗੁਰੂ ਨੇ ਊਣਾ ਬਣਾਇਆ ਤੇ ਉਹ ਗੁੱਸਾ ਨਾ ਕਰਿਓ। ਜਮਾਂਦਰੂ ਬੰਦਾ ਅੰਨਾ, ਜਮਾਂਦਰੂ ਬੋਲਾ, ਜਮਾਂਦਰੂ ਲੂਲਾ, ਜਮਾਂਦਰੂ ਲੰਗੜਾ, ਜਮਾਂਦਰੂ ਮਾਨਸਿਕ ਤੌਰ ਤੇ ਅਪਾਹਿਜ, ਸਾਜਿਆ ਤੇ ਉਹਨੂੰ ਵੀ ਹੈ, ਪਰ ਤੈਨੂੰ ਸਾਜ ਕੇ ਨਾਲ ਸਵਾਰਿਆ, ਪੂਰਾ ਬਣਾਇਆ, ਹੈਂਡੀਕੈਪ ਨਹੀਂ ਬਣਾਇਆ। ਤੇ ਜੇ ਤੈਨੂੰ ਬਹੁਤ ਸੁੰਦਰ ਦੇਹੀ ਦਿੱਤੀ ਹੈ, ਨਰੋਗ ਤਨ ਦਿੱਤਾ ਹੈ, ਦੂਜਿਆਂ ਦੇ ਮੁਕਾਬਲੇ ਤੇ ਤੇਰੀ ਕੱਦ ਕਾਠੀ, ਤੇਰੇ ਨੈਣ ਨਕਸ਼, ਤੇਰਾ ਰੂਪ ਰੰਗ, ਫਿਰ ਤੇ ਤੈਨੂੰ ਹੋਰ ਵੀ ਜ਼ਿਆਦਾ ਸ਼ੁਕਰਾਨਾ ਕਰਨਾ ਚਾਹੀਦਾ। ਜਿਨ ਤੂੰ ਸਾਜ ਫਿਰ ਸਵਾਰ, ਫਿਰ ਬੜੀ ਬਾਰੀਕੀ ਨਾਲ ਉਹਨੇ ਆਪਣੀ ਵਰਕਸ਼ਾਪ ਵਿੱਚ ਤੈਨੂੰ ਸ਼ਿੰਗਾਰਿਆ, ਤੇ ਜਿਹਨੂੰ ਉਹਨੇ ਨਹੀਂ ਸ਼ਿੰਗਾਰਿਆ ਉਹਨੂੰ ਸਾਡੇ ਸ਼ਿੰਗਾਰ ਕਰ ਸ਼ਿੰਗਾਰ ਸਕਦੇ ਨੇ? ਕਿਸੇ ਦਾ ਨੱਕ ਦੀ ਬਣਤਰ ਕਿਸੇ ਬਿਊਟੀ ਪਾਰਲਰ ਵਿੱਚ ਬਦਲੀ ਜਾ ਸਕਦੀ ਹੈ? ਅੱਖਾਂ ਬਿਲਕੁਲ ਨਿੱਕੀਆਂ ਨਿੱਕੀਆਂ ਹੋਣ ਤੇ ਉਹ ਚੌੜੀਆਂ ਕੀਤੀਆਂ ਜਾ ਸਕਦੀਆਂ ਨੇ? ਨਹੀਂ ਕੀਤੀਆਂ ਜਾ ਸਕਦੀਆਂ। ਜੇ ਤੈਨੂੰ ਸੋਹਣੇ ਨੈਣ ਨਕਸ਼ ਦਿੱਤੇ ਨੇ, ਸੋਹਣਾ ਰੂਪ ਰੰਗ ਦਿੱਤਾ ਏ, ਸੋਹਣੀ ਕੱਦ ਕਾਠੀ ਦਿੱਤੀ ਏ, ਤੈਨੂੰ ਸੁੰਦਰ ਬਣਾਇਆ ਏ, ਤੇ ਇਹਦਾ ਤੂੰ ਹੋਰ ਜ਼ਿਆਦਾ ਸ਼ੁਕਰਾਨਾ ਕਰਿਆ ਕਰ, ਉਹਦੀ ਤਾਰੀਫ ਕਰਿਆ ਕਰ, ਸਿਫਤ ਕਰਿਆ ਕਰ, ਵਾਹ ਕਿਆ ਬਾਤ ਹੈ, ਤੇਰਾ ਸ਼ੁਕਰ ਹੈ। ਤੂੰ ਥੋੜਾ ਜਿਹਾ ਊਣਾ ਬਣਾ ਛੱਡ ਦੋ ਤੇ ਮੈਂ ਤੇਰਾ ਕੀ ਕਰ ਲੈਣਾ ਸੀ।

ਪਿਆਰੇ ਮਾਧੋ ਤੂੰ ਠਾਕੁਰ ਸਿਰ ਮੋਰਾ ਇਹਾਂ ਉਹਾਂ ਤੁਹਾਰੋ ਤੋਰਾ ਕੀਤੇ ਕਹੋ ਮੇਰਾ ਸਮਾਨੈ ਅਸੀਂ ਗਲਤੀ ਕੀ ਕਰ ਗਏ ਉਹਦੀਆਂ ਬਣਾਈਆਂ ਹੋਈਆਂ ਵਸਤੂਆਂ ਨੂੰ ਦਾਤਾਂ ਨੂੰ ਤੇ ਸਮੇਰ ਪਰਬਤ ਜਿੱਡਾ ਵੱਡਾ ਸਮਝ ਲਿਆ ਤੇ ਕਰਨ ਹਾਰ ਤ੍ਰਿਣ ਜਾਣੈ ਜਿਹਨੇ ਬਣਾਈਆਂ ਨੇ ਜਿਹੜਾ ਦਾਤਾ ਦਾਤਾਂ ਦਿੰਦਾ ਉਹਨੂੰ ਤ੍ਰਿਣ ਉਹਨੂੰ ਤੀਲਾ ਸਮਝ ਲਿਆ ਉਹਨੂੰ ਤੁੱਛ ਜਿਹਾ ਸਮਝ ਲਿਆ ਉਹਦਾ ਸ਼ੁਕਰ ਸ਼ੁਕਰਾਨਾ ਨਹੀਂ ਕੀਤਾ ਉਹਨੂੰ ਵੱਡਾ ਵੱਡਾ ਨਹੀਂ ਕਿਹਾ ਬਾਰ ਵਿਵਸਥਾ ਤੁਜੈ ਪਿਆਰੈ ਦੂਧ ਭਰ ਜੋ ਬਨ ਭੋਜਨ ਸੁਖ ਸੂਧ ਜਬ ਦਾਂਤ ਨਾ ਥੇ ਤਬ ਦੂਧ ਦੀਆ ਅਬ ਦਾਂਤ ਦੀਏ ਕਿਆ ਰਿਜਕ ਨਾ ਦੇ ਪਹਿਲੋਂ ਦੇ ਤਾਂ ਰਿਜਕ ਉਪਾਹਾ ਪਿੱਛੋਂ ਦੇ ਤਾਂ ਜੰਤ ਉਪਾਹ ਇਹ ਤੇਰੇ ਤੇ ਪਰ ਉਪਕਾਰ ਹੈ ਤੇਰਾ ਜਨਮ ਬਾਅਦ ਚ ਹੁੰਦਾ ਉਹ ਇੰਨੀ ਤੇਰੀ ਚਿੰਤਾ ਕਰਦਾ ਹੈ ਵੀ ਤੇਰਾ ਰਿਜਕ ਉਹ ਪਹਿਲਾਂ ਪੈਦਾ ਕਰ ਦਿੰਦਾ ਇਹਦੇ ਜਵਾੜੇ ਵਿੱਚ ਦੰਦ ਨਹੀਂ ਚਿੱਥਿਆ ਕੁਝ ਨਹੀਂ ਜਾਣਾ ਇਸ ਕਰਕੇ ਇਹਨੂੰ ਜਿਸ ਤਰ੍ਹਾਂ ਦੀ ਖੁਰਾਕ ਦੀ ਤਰਲ ਪਦਾਰਥ ਦੀ ਜ਼ਰੂਰਤ ਹੈ ਉਸ ਤਰ੍ਹਾਂ ਦਾ ਪਦਾਰਥ ਤੇਰੇ ਵਾਸਤੇ ਪਹਿਲਾਂ ਤਿਆਰ ਕਰ ਦਿੰਦਾ ਇੰਨਾ ਫਿਕਰਮੰਦ ਕੌਣ ਹੋ ਸਕਦਾ ਤੇਰੇ ਵਾਸਤੇ ਸਵਾਏ ਅਕਾਲ ਪੁਰਖ ਦੇ ਕਿਉਂਕਿ ਉਹ ਤੇਰਾ ਆਪਣਾ ਹੈ ਪਰ ਤੂੰ ਇੱਥੇ ਵੀ ਗਲਤੀ ਕਰ ਗਿਆ ਸਭ ਕੁਛ ਆਪਣਾ ਇੱਕ ਰਾਮ ਪਰਾਇਆ ਪਰ ਜੋਬਨ ਭੋਜਨ ਬੜੇ ਭੋਜਨ ਫਰਿੱਜ ਭਰੇ ਪਏ ਨੇ ਫਲਾਂ ਦੇ ਖਾਧੇ ਨਹੀਂ ਜਾਂਦੇ ਗਾਰਬੇਜ ਕਰਨਾ ਹੈ ਸਮਾਨ ਲੋੜੋਂ ਵੱਧ ਰੱਖ ਲੈਣਾ ਖਾਧਾ ਨਹੀਂ ਜਾਂਦਾ ਫਿਰ ਗਾਰਬੇਜ ਕਰਨਾ ਹੈ ਇੰਨੇ ਪਦਾਰਥ ਤੈਨੂੰ ਦਿੱਤੇ ਤੇ ਤੂੰ ਉਹਨਾਂ ਵੱਲ ਵੇਖ ਕੇ ਸ਼ੁਕਰ ਕਰਿਆ ਕਰ ਜਿਹਨਾਂ ਨੂੰ ਦੋ ਵੇਲੇ ਰੱਜਵਾਂ ਪ੍ਰਸ਼ਾਦਾ ਨਹੀਂ ਮਿਲਦਾ ਵਾਹਿਗੁਰੂ ਤੇਰਾ ਸ਼ੁਕਰ ਹੈ ਪਰ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਹਿਓ ਤੋ ਨਾਨਕ ਸੀਜੈ ਹਰ ਗੁਣ ਗਾਏ ਪਰਮ ਪਦ ਪਾਇਆ ਸਿਫ ਸਲਾਹ ਕਰ ਕਰਕੇ ਤੇਰਾ ਆਤਮਕ ਦਰਜਾ ਬੜਾ ਉੱਚਾ ਹੋ ਜਾਏਗਾ ਸਤਸੰਗਤ ਜੀ ਇਹ ਆਤਮਕ ਦਰਜਾ ਉੱਚਾ ਹੋਣ ਦਾ ਮਤਲਬ ਹੈ ਵੀ ਉੱਥੇ ਉਸ ਅਵਸਥਾ ਵਿੱਚ ਜਾ ਕੇ ਮਨੁੱਖ ਬੇਪਰਵਾਹ ਜਿਹਾ ਹੋ ਜਾਂਦਾ ਹੈ ਕੋਈ ਲਾਲਚ ਉਹਨੂੰ ਆਪਣੇ ਇਖਲਾਕ ਤੋਂ ਨਹੀਂ ਡੇਕ ਸਕਦਾ ਕੋਈ ਡਰਾਵਾ ਉਹਨੂੰ ਆਪਣੀ ਮੰਜ਼ਿਲ ਵੱਲ ਵਧਣ ਤੋਂ ਨਹੀਂ ਰੋਕ ਸਕਦਾ ਜੀਵਨ ਵਿੱਚ ਸੁੱਖ ਆਵੇ ਦੁੱਖ ਆਵੇ ਉਹਦਾ ਦਿਮਾਗੀ ਤਵਾਜ਼ਨ ਇੱਕੋ ਜਿਹਾ ਬਣਿਆ ਰਹਿੰਦਾ ਮੈਨੂੰ ਤੇ ਇਹ ਸਮਝ ਆਈ ਹੈ ਕਿਉਂਕਿ ਦਰਜਾ ਜੀਂਦੇ

ਵੱਡਾ ਰਾਸ਼ਟਰ, ਐਡੀ ਵੱਡੀ ਤਾਕਤ ਤੇ ਛੋਟੇ ਛੋਟੇ ਬੱਚਿਆਂ ਨੂੰ ਭੈ ਭੀਤ ਕਰਨ ਲਈ ਉਹਨਾਂ ਸਾਰੀ ਮਸ਼ੀਨਰੀ ਵਰਤ ਕੇ ਵੇਖ ਲਈ, ਪਰ ਉਹਨਾਂ ਨੂੰ ਭੈ ਭੀਤ ਨਹੀਂ ਕਰ ਸਕੇ। ਕਿਉਂ ਨਹੀਂ ਕਰ ਸਕੇ? ਕਿਉਂਕਿ ਪਰਮ ਪਦ ਪਾਇਆ, ਆਤਮਕ ਦਰਜਾ ਬਹੁਤ ਉੱਚਾ ਹੋ ਗਿਆ ਸੀ, ਜਿੱਥੇ ਮਨੁੱਖ ਡੋਲਦਾ ਨਹੀਂ ਹੈ। ਸ਼ਿਵ ਸਲਾਹ ਕਰਦਿਆਂ ਕਰਦਿਆਂ ਤੇਰਾ ਆਤਮਕ ਦਰਜਾ ਬਹੁਤ ਉੱਚਾ ਹੋ ਜਾਏਗਾ। ਤੇ ਪ੍ਰਭ ਕੀ ਉਤਮ ਬਾਣੀ, ਜਿਹੜੀ ਪ੍ਰਭੂ ਦੀ ਸਿਫ਼ ਸਲਾਹ ਹੈ ਉਹਦੇ ਵਿੱਚ ਇੰਨੀ ਬਰਕਤ ਹੈ, ਤੂੰ ਉਹਦੇ ਨਾਲ ਜੁੜ। ਸਹਿਜ ਕਥਾ ਪ੍ਰਭ ਕੀ ਅਥ ਮੀਠੀ, ਕਥੀ ਅਕਥ ਕਹਾਣੀ। ਵਾਹਿਗੁਰੂ ਦੀ ਕਥਾ ਭਾਵ ਵਾਹਿਗੁਰੂ ਦੀ ਸਿਫ਼ ਸਲਾਹ। ਕਥਾ ਦਾ ਵੀ ਪ੍ਰਯੋਜਨ ਇਹੀ ਹੁੰਦਾ ਨਾ ਗੁਰਮੁਖੋ, ਜਿਹੜੀ ਕਥਾ ਏ, ਕਥਾ ਵਿੱਚ ਪ੍ਰਧਾਨ ਵਿਸ਼ਾ ਕੀ ਹੋਣਾ ਚਾਹੀਦਾ? ਵਾਹਿਗੁਰੂ ਦੀ ਸਿਫਤ ਕਰੇ, ਵਾਹਿਗੁਰੂ ਦੀਆਂ ਤਾਰੀਫਾਂ ਦੱਸੇ, ਉਹਦਾ ਨਾਮ ਜਪੀਏ ਤੇ ਇੱਦਾਂ ਹੋ ਜਾਂਦਾ, ਗੁਰੂ ਵਾਲੇ ਬਣੀਏ ਤੇ ਇੱਦਾਂ ਹੋ ਜਾਂਦਾ, ਨਾਮ ਜਪੀਏ ਤੇ ਇੱਦਾਂ ਹੋ ਜਾਂਦਾ, ਸੇਵਾ ਕਰੀਏ ਤੇ ਇੱਦਾਂ ਦੀਆਂ ਸਾਖੀਆਂ, ਇੱਦਾਂ ਦੇ ਬਚਨ ਜਿਹਦੇ ਨਾਲ ਅੰਦਰ ਉਤਸ਼ਾਹ ਪੈਦਾ ਹੋਵੇ, ਮੈਂ ਵੀ ਸੇਵਾ ਕਰਨੀ ਹੈ, ਮੈਂ ਵੀ ਨਾਮ ਜਪਣਾ, ਇਹ ਤਿਆਰ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਕਥੀ ਅਕਥ ਕਹਾਣੀ। ਇਹ ਮਿੱਠਾ ਮਿੱਠੀ ਅਵਸਥਾ ਜਿਹੜੀ ਮੁਕੰਮਲ ਤੌਰ ਤੇ ਕਥੀ ਨਹੀਂ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਭਲਾ ਸੰਜੋਗ ਮੂਰਤ ਪਲ ਸਾਚਾ, ਅਬ ਚਲ ਨੀਵ ਰਖਾਈ। ਇਹ ਜਿਹੜਾ ਮਨੁੱਖਾ ਸਰੀਰ ਮਿਲਿਆ ਨਾ ਸਾਧ ਸੰਗਤ ਜੀ, ਜਿਵੇਂ ਆ ਸਨਾਤਨ ਮਤ ਵਾਲੇ ਮੂਰਤ ਕੱਢਦੇ ਨਾ, ਵੈਸੇ ਸਾਡੇ ਦੀ ਕੋਈ ਮਹੱਤਵਤਾ ਨਹੀਂ, ਤੁਹਾਡੀ ਜਾਣਕਾਰੀ ਲਈ ਦੱਸਾਂ ਮੂਰਤ ਕੀ ਹੈ। ਇਹ 48 ਮਿੰਟ ਦਾ ਇੱਕ ਪੀਰੀਅਡ ਹੁੰਦਾ ਹੈ, 48 ਮਿੰਟ ਦਾ, 24 ਮਿੰਟ ਦੀ ਘੜੀ ਹੁੰਦੀ ਹੈ, 2 ਘੜੀਆਂ ਦਾ ਮੂਰਤ ਹੁੰਦਾ ਬਸ, ਇਹਦੂ ਜ਼ਿਆਦਾ ਨਹੀਂ ਹੁੰਦਾ। ਇਸ ਲਈ ਉਹ ਸਾਹਾ ਕੱਢ ਕੇ ਗਿਣਤੀਆਂ ਮਿਣਤੀਆਂ ਕਰਕੇ ਕਹਿੰਦੇ ਵੀ ਜਿਹੜੇ ਆ 48 ਮਿੰਟ ਨੇ, ਇਹਦੇ ਵਿੱਚ ਵਿੱਚ ਵਿਆਹ ਕਰ ਲਓ, ਇਹਦੇ ਵਿੱਚ ਵਿੱਚ ਗ੍ਰਹਿ ਪ੍ਰਵੇਸ਼ ਕਰ ਲਓ, ਇਹਦੇ ਵਿੱਚ ਵਿੱਚ ਇੱਦਾਂ ਕਰ ਲਓ, ਇਹ ਸ਼ੁਭ ਸਮਾਂ ਹੈ, ਉਹਨੂੰ ਉਹ ਮੂਰਤ ਕਹਿੰਦੇ ਨੇ। ਜ਼ਿੰਦਗੀ ਦੇ 100 ਸਾਲ ਵਿੱਚੋਂ, 80 ਸਾਲਾਂ ਵਿੱਚੋਂ 48 ਮਿੰਟ ਦਾ ਜਿਹੜਾ ਉਹ ਸਮਾਂ ਹੈ, ਉਹ ਕੱਢ ਕੇ ਦੱਸਦੇ ਨੇ ਵੀ ਤੇਰੇ ਵਾਸਤੇ ਸ਼ੁਭ ਸਮਾਂ ਹੈ। ਸਾਡੇ ਵਾਸਤੇ ਮੂਰਤ ਕੀ ਹੈ? ਸਾਰੀ ਜ਼ਿੰਦਗੀ ਮਨੁੱਖਾ ਸਰੀਰ ਵਿੱਚ ਜਿਹੜਾ ਵਿਚਰਨਾ ਹੈ, ਮਹਾਰਾਜ ਕਹਿੰਦੇ ਬੜਾ ਸੋਹਣਾ ਮੂਰਤ ਤੇ ਦੱਬ ਕੇ ਨਾਮ ਜਪਿਆ ਕਰ, ਤੇ ਇਹਨੂੰ ਮੂਰਤ ਕਢਾਉਣ ਦੀ ਜ਼ਰੂਰਤ ਨਹੀਂ ਗੀ। ਭਲਾ ਸੰਜੋਗ, ਬੜਾ ਸੋਹਣਾ ਸੰਜੋਗ ਬਣਿਆ, ਮਨੁੱਖਾ ਸਰੀਰ ਪ੍ਰਾਪਤ ਹੋਇਆ, ਇਹ ਮੂਰਤ ਚੰਗਾ ਹੈ, ਇਹ ਪਲ ਚੰਗੇ ਨੇ। ਅਬਚਲ ਨੀਵ ਰਖਾਈ, ਅਬਚਲ ਮੈਨੇ ਟਿਕਾਊ, ਕਦੀ ਨਾ ਚਲਾਏਮਾਨ ਹੋਣ ਵਾਲੀ, ਉਹ ਅੰਦਰ ਅਵਸਥਾ ਮਹਾਰਾਜ ਨੇ ਬਣਾ ਦਿੱਤੀ ਹੈ। ਤੇ ਜਨ ਨਾਨਕ ਪ੍ਰਭ ਭਏ ਦਇਆਲਾ, ਸਰਬ ਕਲਾ ਬਣ ਆਈ। ਪੰਚਮ ਪਾਤਸ਼ਾਹ ਕਹਿੰਦੇ ਨੇ ਪ੍ਰਭੂ ਦਇਆਵਾਨ ਹੋ ਗਿਆ, ਤੇ ਸਰਬ ਸਾਰੀ ਕਲਾ ਮੈਨੇ ਤਾਕਤ ਸ਼ਕਤੀ ਸੱਤਾ, ਉਸਨੇ ਸਾਰੀ ਆਪਣੀ ਸੱਤਾ ਮੇਰੇ ਵਿੱਚ ਟਿਕਾ ਦਿੱਤੀ, ਸਾਰੀਆਂ ਸ਼ਕਤੀਆਂ ਬਖਸ਼ਿਸ਼ ਕਰ ਦਿੱਤੀਆਂ। ਇਸ ਪ੍ਰਕਾਰ ਆਨੰਦਾ ਵੱਜੈ ਨਿਤ ਵਾਜੇ, ਪਾਰ ਬ੍ਰਹਮ ਮਨ ਬੂਠਾ ਰਾਮ। ਫਿਰ ਉਹਦੇ ਅੰਦਰ ਹਰ ਵਕਤ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਨੇ। ਇਹ ਗੁਰੂ ਸਰੂਪ ਸਾਧ ਸੰਗਤ ਜੀ ਇੱਕ ਬਹੁਤ ਉੱਚੀ ਆਤਮਕ ਅਵਸਥਾ ਹੈ, ਜਿੱਥੇ ਜਾ ਕੇ ਇੱਕ ਸੰਗੀਤ ਅੰਦਰੋਂ ਸੁਣਾਈ ਦਿੰਦਾ ਹੈ, ਉਹਨੂੰ ਅਨਹਦ ਨਾਦ ਕਹਿੰਦੇ ਨੇ। ਅਨਹਦ ਉਹਨੂੰ ਤਾਂ ਕਹਿੰਦੇ ਨੇ ਵੀ ਜਿਹੜੇ ਸਾਡੇ ਕੋਲ ਸੰਗੀਤ ਹੈ ਇਹ ਅਨਹਦ ਨਹੀਂ ਹੈ। ਅਨਹਦ ਦੇ ਅਰਥ ਹੁੰਦੇ ਨੇ ਅਨ ਪਲੱਸ ਆਹਟ, ਬਿਨਾਂ ਖੜਾਕ ਤੋਂ।
ਸਾਡੇ ਇੱਥੇ ਹਾਰਮੋਨੀਅਮ ਵੱਜਦਾ ਖੱਬੇ ਹੱਥ ਨਾਲ ਪੱਖਾ ਮਾਰ।

ਕੇ ਉਹਦੇ ਚ ਹਵਾ ਭਰੀ ਜਾਂਦੀ ਹੈ, ਸੱਜੇ ਹੱਥ ਨਾਲ ਸੁਰਾਂ ਦੱਬੀਆਂ ਜਾਂਦੀਆਂ ਨੇ, ਜਿੱਥੋਂ ਜਿੱਥੋਂ ਹਵਾ ਨਿਕਲਦੀ ਹੈ ਉੱਥੋਂ ਉਸ ਤਰ੍ਹਾਂ ਦੀ ਆਵਾਜ਼ ਨਿਕਲਦੀ ਹੈ, ਸੰਘਰਸ਼ ਵਿੱਚੋਂ ਆਵਾਜ਼ ਨਿਕਲਦੀ ਹੈ। ਤਬਲੇ ਦੇ ਉੱਤੇ ਉਂਗਲ ਵੱਜਦੀ ਹੈ, ਇਹ ਦੋ ਟਕਰਾਅ ਹੁੰਦੇ ਨੇ ਵਿੱਚੋਂ ਆਵਾਜ਼ ਨਿਕਲਦੀ ਹੈ। ਰਬਾਬ ਦੀ ਤਾਰ ਦੇ ਉੱਤੇ ਉਂਗਲ ਨਾਲ ਉਹਨੂੰ ਛੇੜਿਆ ਜਾਂਦਾ ਹੈ, ਸੰਘਰਸ਼ ਵਿੱਚੋਂ ਆਵਾਜ਼ ਨਿਕਲਦੀ ਹੈ। ਖੜਤਾਲਾਂ, ਚਿਮਟੇ, ਟੱਲੀਆਂ, ਜਿਤਨੇ ਸਾਜ਼ ਨੇ ਉਹ ਸੰਘਰਸ਼ ਵਿੱਚੋਂ ਆਵਾਜ਼ ਨਿਕਲਦੀ ਹੈ। ਪਰ ਇਹ ਜਿਹੜਾ ਅੰਦਰਲਾ ਨਾਦ ਵੱਜਦਾ ਹੈ, ਵੱਜਦਾ ਕੁਛ ਵੀ ਨਹੀਂ, ਆਵਾਜ਼ ਫਿਰ ਵੀ ਆਉਂਦੀ ਹੈ। ਇਹਦੇ ਅਸਲ ਸਰੂਪ ਹੈ ਅਨ ਆਹਟ। ਆਹਟ ਮੈਨੇ ਖੜਾਕ, ਅਨ ਮੈਨੇ ਬਿਨਾਂ, ਬਿਨਾਂ ਵਜਾਇਆ ਜਦੋਂ ਕੁਛ ਵੱਜੇ। ਪਰ ਇਹ ਹਰੇਕ ਦੀ ਅਵਸਥਾ ਨਹੀਂ। ਕੋਟਣ ਮੈਂ ਨਾਨਕ ਕੋ ਨਾਰਾਇਣ ਜੇ ਚੀਤ। ਕਦੀ ਕਦੀ ਕਈਆਂ ਨੂੰ ਇੱਕ ਹੋਰ ਸਮੱਸਿਆ ਹੁੰਦੀ ਹੈ ਵੀ ਉਹ ਕੰਨਾਂ ਵਿੱਚੋਂ ਆਵਾਜ਼ ਜੀ ਆਉਂਦੀ ਹੈ ਕਿਸੇ ਸਮੱਸਿਆ ਕਰਕੇ, ਉਹਨੂੰ ਅਨਹਦ ਨਾਦ ਸਮਝ ਲੈਂਦੇ ਨੇ। ਨਹੀਂ, ਉਹ ਨਹੀਂ, ਇਹਦਾ ਇਹ ਹੁੰਦਾ ਹੈ ਵੀ ਚਿਹਰੇ ਦੀ ਰੰਗਤ ਬਦਲ ਜਾਂਦੀ ਹੈ, ਚਿਹਰੇ ਦੇ ਜਲਵਾ ਅਲੌਕਿਕ ਆ ਜਾਂਦਾ, ਅੰਦਰ ਜਿਹੜਾ ਆਨੰਦ ਹੈ ਉਹ ਕੇਵਲ ਆਵਾਜ਼ ਨਹੀਂ ਉਹ ਮਹਿਸੂਸ ਹੁੰਦਾ ਹੈ, ਔਰ ਅਵਸਥਾ ਬੇਪਰਵਾਹ ਜੀ ਬਣ ਜਾਂਦੀ ਹੈ। ਸੰਤਨ ਅਵਰ ਨਾ ਕਾਹੂ ਮਾਨੀ, ਬੇਪਰਵਾਹ ਸਦਾ ਰੰਗ ਹਰ ਕੈ ਜਾਂ ਕੋ ਪਾਖ ਸਵਾਮੀ, ਉਸ ਅਵਸਥਾ ਨੂੰ ਕਿਹਾ ਗਿਆ। ਆਨੰਦਾ ਵੱਜੈ ਨਿਤ ਵਾਜੇ ਪਾਰ ਬ੍ਰਹਮ ਮਨ ਵੂਠਾ ਰਾਮ। ਜਦੋਂ ਪਾਰ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਕਿਸੇ ਦੇ ਮਨ ਵਿੱਚ ਟਿਕਾਣਾ ਕਰ ਲੈਂਦਾ, ਵਸ ਜਾਂਦਾ। ਗੁਰਮੁਖੇ ਸੱਚ ਕਰਨੀ ਸਾਰੀ, ਬਿਨਸੇ ਭ੍ਰਮ ਭੈ ਝੂਠਾ ਰਾਮ। ਜਿਹੜੇ ਗੁਰਸਿੱਖ ਇਸ ਪ੍ਰਕਾਰ ਗੁਰੂ ਦੇ ਸਨਮੁਖ ਹੋ ਜਾਂਦੇ ਨੇ, ਉਹਨਾਂ ਦੀ ਕਰਨੀ ਸੁੱਚੀ ਹੋ ਜਾਂਦੀ ਹੈ, ਔਰ ਉਹਨਾਂ ਦੇ ਅੰਦਰੋਂ ਜਿਹੜਾ ਭਰਮ ਹੈ, ਜਿਹੜਾ ਡਰ ਹੈ, ਉਹ ਨਾਸ ਹੋ ਜਾਂਦਾ। ਭਰਮ ਤੇ ਭਉ, ਇਹ ਗੁਰਮੁਖੋ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਪਹਿਲਾਂ ਭਰਮ ਉਪਜਦਾ ਹੈ, ਫਿਰ ਭੈ ਪੈਦਾ ਹੁੰਦਾ। ਭਰਮ ਕੀ ਹੈ? ਆਹ ਜਿਹੜਾ ਫਲਾਂ ਵਿਅਕਤੀ ਹੈ ਮੇਰਾ ਮਾਲੀ ਨੁਕਸਾਨ ਨਾ ਕਰਦਾ, ਫਲਾਂ ਵਿਅਕਤੀ ਮੈਨੂੰ ਜਾਨੋ ਨਾ ਮਾਰਦਾ, ਇਹ ਸਾਡਾ ਭਰਮ ਹੈ। ਕੋਈ ਕਿਸੇ ਨੂੰ ਮਾਰ ਨਹੀਂ ਸਕਦਾ, ਕੋਈ ਕਿਸੇ ਨੂੰ ਜੀਵਾ ਨਹੀਂ ਸਕਦਾ, ਕੋਈ ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ। ਪਹਿਲਾਂ ਇਹ ਭਰਮ ਦੂਰ ਕੀਤਾ ਜਾਣਾ ਚਾਹੀਦਾ। ਜਦੋਂ ਭਰਮ ਦੂਰ ਹੋ ਜਾਏ ਨਾਲ ਹੀ ਡਰ ਵੀ ਖਤਮ ਹੋ ਜਾਂਦਾ। ਹਮਰਾ ਭਰਮ ਗਿਆ ਭਉ ਭਾਗਾ, ਪਰ ਜਬ ਰਾਮ ਨਾਮ ਚਿੱਤ ਲਾਗਾ। ਜਦੋਂ ਸੁਰਤ ਵਿੱਚ ਵਾਹਿਗੁਰੂ ਵਸ ਗਿਆ, ਉਹਨੇ ਭਰਮ ਦੂਰ ਕਰ ਦਿੱਤੇ ਵੀ ਮਾਰੇ ਨਾ ਰਾਖੇ ਅਵਰ ਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਭਰਮ ਦੂਰ ਹੋ ਗਿਆ, ਡਰ ਵੀ ਦੂਰ ਹੋ ਗਿਆ। ਜਦੋਂ ਗੁਰਮੁਖ ਸੱਚ ਕਰਨੀ ਸਾਰੀ, ਬਿਨਸੇ ਭ੍ਰਮ ਭੈ ਝੂਠਾ ਰਾਮ। ਅਨਹਦ ਬਾਣੀ ਗੁਰਮੁਖ ਵਖਾਣੀ, ਜਸ ਸੁਣ ਸੁਣ ਮਨ ਤਨ ਹਰਿਆ। ਵਾਹਿਗੁਰੂ ਜੀ ਦੀ, ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਜੀ ਦੀ ਸਿਫ ਸਲਾਹ ਸੁਣ ਸੁਣ ਕੇ ਤਨ ਤੇ ਮਨ ਦੋਵੇਂ ਹਰੇ ਹੋ ਜਾਂਦੇ ਨੇ। ਮਨ ਖਿੜ ਜਾਂਦਾ, ਮਨ ਵਿੱਚ ਪ੍ਰਸੰਨਤਾ ਰਹਿਣ ਕਰਕੇ ਤਨ ਵੀ ਤੰਦਰੁਸਤ ਹੋਣਾ ਸ਼ੁਰੂ ਹੋ ਜਾਂਦਾ। ਇਸ ਵਾਸਤੇ ਕਿਹਾ ਗਿਆ ਵੀ ਸਾਰੇ ਹੀ ਜਿਹੜੇ ਰੋਗ ਨੇ, ਸਰਬ ਰੋਗ ਕਾ ਔਖਦ ਨਾਮ, ਜਾਂ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਦੁੱਖਾਂ ਨੂੰ ਚੱਕਣਾ ਚੂਰ ਕਰਨ ਵਾਲਾ ਵਾਹਿਗੁਰੂ ਦੀ ਸਿਫ ਸਲਾਹ ਹੈ। ਸਰਬ ਸੁੱਖਾਂ ਤਿਸ ਹੀ ਬਣ ਆਏ, ਜੋ ਪ੍ਰਭ ਆਪਣਾ ਕਰਿਆ। ਗੁਰੂ ਦੇ ਸਨਮੁਖ ਹੋ ਕੇ ਜਿਸ ਨੇ ਵਾਹਿਗੁਰੂ ਦੀ ਸਿਫ ਸਲਾਹ ਕੀਤੀ, ਵਾਹਿਗੁਰੂ ਨੇ ਉਹਨੂੰ ਆਪਣਾ ਸੇਵਕ ਬਣਾ ਕੇ ਉਹਦੀ ਜ਼ਿੰਦਗੀ ਵਿੱਚ ਉਹਨੂੰ ਸਾਰੇ ਸੁੱਖਾਂ ਨਾਲ ਸਰਾਬੋਰ ਕਰ ਦਿੱਤਾ। ਘਰ ਮੈਂ ਨਵ ਨਿਧ ਭਰੇ ਭੰਡਾਰਾ, ਰਾਮ ਨਾਮ ਰੰਗ ਲਾਗਾ।
ਉਹਦਾ ਉਹਦੇ ਘਰ ਵਿੱਚ ਉਹਦੇ ਹਿਰਦੇ ਘਰ ਵਿੱਚ ਮਾਨੋ ਨੌ ਨਿਧਾਂ ਅਤੇ 18 ਸਿੱਧਾਂ ਵਾਸ ਕਰ ਗਈਆਂ ਨੇ ਕਿਉਂਕਿ ਉਹਦਾ ਪਿਆਰ ਵਾਹਿਗੁਰੂ ਦੇ ਨਾਮ ਨਾਲ ਪੈ ਗਿਆ। ਰਾਮ ਨਾਮ ਰੰਗ, ਰੰਗ ਮੈਨੇ ਪਿਆਰ, ਰੰਗ ਮੈਨੇ ਕਲਰ ਨਹੀਂ। ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ। ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਭਾਈ ਉਹ ਸੇਵਕ ਜਿਹਨੂੰ ਕਦੀ ਪਰਮਾਤਮਾ ਦਾ ਨਾਮ ਨਹੀਂ ਵਿਸਰਦਾ ਉਹਦੇ ਬੜੇ ਵੱਡੇ ਭਾਗ ਹੁੰਦੇ ਨੇ। ਸਭ ਤੋਂ ਵੱਡੇ ਭਾਗ ਉਹਨਾਂ ਦੇ ਨੇ ਜਿਨ੍ਹਾਂ ਨੂੰ ਨਾਮ ਚਿੱਤ ਆਉਂਦਾ, ਨਾਮ ਨਹੀਂ ਵਿਸਰਦਾ। ਛਾਇਆ ਪ੍ਰਭ ਛਤਰਪਤ ਕੀਨੀ ਸਗਲੀ ਤਪਤ ਬਨਾਸੀ ਰਾਮ। ਜਦੋਂ ਵਾਹਿਗੁਰੂ ਕਿਸੇ ਦੇ ਸਿਰ ਦੇ ਉੱਤੇ ਹੱਥ ਰੱਖਦਾ, ਛਾਂ ਕਰਦਾ, ਉਸ ਮਨੁੱਖ ਦੇ ਜੀਵਨ ਵਿੱਚੋਂ ਵਿਕਾਰਾਂ ਦੀ ਤਪਸ਼ ਮੁੱਕ ਜਾਂਦੀ ਹੈ। ਪਹਿਲਾਂ ਜਿਹੜਾ ਜੀਵ ਗੁੱਸੇ ਵਿੱਚ ਤਪਦਾ ਸੀ, ਈਰਖਾ ਦੇ ਵਿੱਚ ਤਪਦਾ ਸੀ, ਕ੍ਰੋਧ ਵਿੱਚ ਤਪਦਾ ਸੀ, ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਸੀ, ਸਤਸੰਗਤ ਜੀ ਇਹ ਚਾਰ ਪ੍ਰਕਾਰ ਦੀ ਅੱਗ ਹੋਰ ਵੀ ਦੱਸੀ ਗਈ ਹੈ। ਪਹਿਲੀ ਅੱਗ ਹੈ ਹੰਸ, ਦੂਜੀ ਹੇਤ, ਚੌਥੀ ਤੀਜੀ ਲੋਭ ਤੇ ਚੌਥੀ ਕੋਪ। ਲਿਖਿਆ ਹੈ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦੱਜੈ ਨਾਨਕਾ। ਜਿਹੜੇ ਜਿਹੜੇ ਇਹਨਾਂ ਨਦੀਆਂ ਚ ਡਿੱਗ ਪੈਂਦੇ ਨੇ ਦੱਜੈ ਸੜ ਜਾਂਦੇ ਨੇ। ਤਰੀਏ ਚਰਨੀ ਲੱਗ, ਇਸ ਅੱਗ ਦੇ ਸਾਗਰ ਚੋਂ ਬਾਹਰ ਕੌਣ ਨਿਕਲਦਾ? ਜਿਹੜਾ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ। ਹੰਸ ਮੈਨੇ ਹਿੰਸਾ, ਹਿੰਸਾ ਮੈਨੇ ਖੂਨ ਖਰਾਬਾ, ਲਹੂ ਲੁਹਾਣ ਕਰਨਾ ਕਿਸੇ ਨੂੰ ਗੁੱਸੇ ਵਿੱਚ ਆ ਕੇ। ਹੇਤ ਮੋਹ ਲੋਭ ਭਾਵ ਸਪਸ਼ਟ ਹੈ, ਕੋਪ ਮੈਨੇ ਕ੍ਰੋਧ। ਜਦੋਂ ਵਾਹਿਗੁਰੂ ਅਕਾਲ ਪੁਰਖ ਕਿਸੇ ਦੇ ਸਿਰ ਦੇ ਉੱਤੇ ਅਸੀਸ ਭਰਿਆ ਹੱਥ ਰੱਖਦਾ ਹੈ ਤੇ ਗੁਰੂ ਸਰੂਪ ਸਾਧ ਸੰਗਤ ਜੀ ਜਲਤੋ ਬਲਤੋ ਤੌਂਕਿਆ ਗੁਰ ਚੰਦਨ ਸ਼ੀਤ ਲਾਇਆ। ਚੰਦਨ ਚਾਂਦਨਾ ਸ਼ਰਦ ਰੁੱਤ ਮੂਲ ਨਾ ਮਿਟਈ ਕਾਮ ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਛਤਰਪਤ ਛਾਇਆ ਪ੍ਰਭ ਛਤਰਪਤ ਕੀਨੀ ਸਗਲੀ ਤਪਤ ਬਨਾਸੀ ਰਾਮ। ਔਰ ਦੁੱਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਾਸੀ ਰਾਮ। ਉਹਦੇ ਅੰਦਰੋਂ ਸਾਰੇ ਦੁੱਖਾਂ ਦਾ ਪਾਪਾਂ ਦਾ ਡੇਰਾ ਵਾਹਿਗੁਰੂ ਢਾ ਦਿੰਦਾ ਹੈ। ਗੁਰਮੁਖੋ ਉਹਦੇ ਸਾਰੇ ਕਾਰਜ ਰਾਸ ਆਉਣੇ ਪ੍ਰਾਰੰਭ ਹੋ ਜਾਂਦੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਹਰ ਪ੍ਰਭ ਫੁਰਮਾਇਆ ਮਿੱਟੀ ਬੁਲਾਇਆ ਸਾਚ ਧਰਮ ਪੁੰਨ ਫਲਿਆ। ਵਾਹਿਗੁਰੂ ਦਾ ਹੁਕਮ ਹੋਇਆ, ਫਰਮਾਨ ਹੋਇਆ ਤੇ ਇਹ ਬਲਾ ਟਲ ਗਈ। ਸਦਾ ਥਿਰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨਾਲ ਧਰਮ ਦਾ ਜਿਹੜਾ ਨਤੀਜਾ ਨਿਕਲਿਆ, ਪੁੰਨ ਰੂਪੀ ਜੋ ਉਹਨਾਂ ਦੇ ਫਲ ਵਿੱਚ ਪ੍ਰਾਪਤ ਹੋਇਆ। ਸੋ ਪ੍ਰਭ ਆਪਣਾ ਸਦਾ ਧਿਆਈਐ ਸੋਵਤ ਬਹਿਸਤ ਖਲਿਆ। ਇਸ ਵਾਸਤੇ ਭਾਵੇਂ ਅਸੀਂ ਖਲੋਤੇ ਹੋਵੀਏ, ਭਾਵੇਂ ਅਸੀਂ ਆਰਾਮ ਵਾਲੀ ਅਵਸਥਾ 'ਚ ਹੋਵੀਏ ਤੇ ਭਾਵੇਂ ਅਸੀਂ ਸਤਸੰਗਤ ਜੀ ਬੈਠੇ ਹੋਵੀਏ, ਭਾਵੇਂ ਖੜ੍ਹੇ ਅਵਸਥਾ ਵਿੱਚ ਹੋਵੀਏ, ਕੋਸ਼ਿਸ਼ ਕਰਨੀ ਚਾਹੀਦੀ ਹੈ ਬਈ ਹਰ ਅਵਸਥਾ ਵਿੱਚ ਅਸੀਂ ਉਸ ਨੂੰ ਚੇਤਾ ਕਰਦੇ ਰਹੀਏ, ਉਸ ਨੂੰ ਉਚਾਰਨ ਕਰਦੇ ਰਹੀਏ। ਵਾਹਿਗੁਰੂ ਵਾਹਿਗੁਰੂ। ਗੁਣ ਨਿਧਾਨ ਸੁਖ ਸਾਗਰ ਸਵਾਮੀ ਜਲ ਥਲ ਮਹੀਅਲ ਸੋਈ। ਉਹ ਜਿਹੜਾ ਗੁਣਾਂ ਦਾ ਖਜ਼ਾਨਾ ਏ, ਸੁੱਖਾਂ ਦਾ ਸਾਗਰ ਅਕਾਲ ਪੁਰਖ ਵਾਹਿਗੁਰੂ ਏ। ਜਿਹੜਾ ਵਿਅਕਤੀ ਬੈਠਿਆਂ ਉੱਠਦਿਆਂ ਹਰ ਅਵਸਥਾ ਚ ਜਪਦਾ ਰਹਿੰਦਾ ਹੈ, ਉੱਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਦੀ ਅਵਸਥਾ ਦਾ ਧਾਰਨੀ ਬਣ ਜਾਂਦਾ ਹੈ, ਉਹਨੂੰ ਫਿਰ ਜਲ ਥਲ ਮਹੀਅਲ ਧਰਤੀ ਤੇ ਪਾਣੀ ਵਿੱਚ ਆਕਾਸ਼ ਵਿੱਚ
ਹਰ ਜਗ੍ਹਾ ਤੇ ਵਾਹਿਗੁਰੂ ਵਿਆਪਕ ਨਜ਼ਰ ਆਉਂਦਾ ਹੈ। ਜਨ ਨਾਨਕ ਪ੍ਰਭ ਕੀ ਸਰਨਾਈ, ਤਿਸ ਬਿਨ ਅਵਰ ਨਾ ਕੋਈ। ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਨ ਕਰ ਰਹੇ ਨੇ, ਭਾਈ ਉਹ ਵਿਅਕਤੀ ਫਿਰ ਕਹਿੰਦਾ ਵੀ ਇਸ ਸ੍ਰਿਸ਼ਟੀ ਵਿੱਚ ਵਾਹਿਗੁਰੂ ਤੋਂ ਸਵਾਹ ਹੋਰ ਕੋਈ ਵੀ ਨਹੀਂ, ਹਰ ਜਗ੍ਹਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਵਿਆਪਕ ਹੈ। ਚੌਥਾ ਤੇ ਅੰਤਲਾ ਪਦਾ, ਮੇਰਾ ਘਰ ਬਣਿਆ ਬਨ ਤਾਲ ਬਣਿਆ, ਪ੍ਰਭ ਪਰਸੇ ਹਰ ਰਾਇ ਆਰਾਮ। ਬੈਰੂਨੀ ਤੌਰ ਤੇ ਨਾ ਸਾਧ ਸੰਗਤ ਜੀ, ਜਿਵੇਂ ਅਸੀਂ ਘਰ ਬਣਾਈਏ, ਜੇ ਅਫੋਰਡ ਕਰ ਸਕਦੇ ਹੋਈਏ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਬਈ ਖੁੱਲੀ ਜਗ੍ਹਾ ਹੋਵੇ, ਉੱਥੇ ਥੋੜੀ ਗਰੀਨਰੀ ਵੀ ਹੋਵੇ, ਬੂਟੇ ਛੂਟੇ ਲੱਗੇ ਹੋਣ, ਘਾਹ ਲੱਗਾ ਹੋਵੇ, ਇੱਕ ਪਾਸੇ ਕੋਈ ਤਲਾਬ ਵਗੈਰਾ, ਕੋਈ ਸਵਿਮਿੰਗ ਪੂਲ ਵਗੈਰਾ ਵੀ ਹੋਵੇ। ਬੈਰੂਨੀ ਤੌਰ ਤੇ ਜਿਸ ਤਰ੍ਹਾਂ ਇਹ ਪਾਣੀ ਜ਼ਿੰਦਗੀ ਦਾ ਸਰੋਤ ਹੈ, ਗਰੀਨਰੀ ਆਕਸੀਜਨ ਜ਼ਿੰਦਗੀ ਦਾ ਸਰੋਤ ਹੈ, ਕੱਲਾ ਕੰਕਰੀਟ ਦਾ ਜੰਗਲ ਹੀ ਨਾ ਹੋਵੇ, ਕੁਦਰਤ ਨਾਲ ਵੀ ਜੁੜੇ ਰਹੀਏ, ਇਸ ਤਰ੍ਹਾਂ ਸਾਡੇ ਅੰਦਰ ਵੀ ਇੱਕ ਗਰੀਨਰੀ, ਸਾਡੇ ਅੰਦਰ ਵੀ ਇੱਕ ਤਲਾਬ ਬਣਦਾ, ਆਤਮਕ ਜੀਵਨ ਦੇਣ ਵਾਲੇ ਨਾਮ ਜਲਦਾ, ਅੰਦਰ ਵੀ ਹਰਿਆਵਲ ਹੁੰਦੀ ਹੈ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਜਾਏ। ਸੋ ਇਸ ਪ੍ਰਕਾਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਵੀ ਮੇਰਾ ਜਿਹੜਾ ਸਰੀਰ ਰੂਪੀ ਘਰ ਹੈ, ਇਹ ਹੁਣ ਬੜਾ ਸੋਹਣਾ ਬਣ ਗਿਆ। ਸੋਹਣੇ ਦੀ ਪਰਿਭਾਸ਼ਾ ਦੁਨੀਆਦਾਰਾਂ ਦੀ ਹੋਰ ਹੈ, ਬਾਣੀਕਾਰਾਂ ਦੀ ਹੋਰ ਹੈ। ਦੁਨੀਆਦਾਰਾਂ ਦੀ ਪਰਿਭਾਸ਼ਾ ਸਕਿਨ ਕਲਰ ਰੂਪ ਰੰਗ ਨੈਣ ਨਕਸ਼ ਵਹਿੰਦੀ ਏ, ਗੁਰੂ ਦੀ ਬਾਣੀ ਕਹਿੰਦੀ ਏ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਉਹ ਅੰਦਰੋਂ ਬੜੇ ਸੁੰਦਰ ਹੁੰਦੇ ਨੇ, ਉਹਨਾਂ ਦੀ ਬਿਰਤੀ, ਉਹਨਾਂ ਦੀ ਸੋਚ, ਉਹਨਾਂ ਦੀ ਆਈਡੀਓਲੋਜੀ ਬੜੀ ਪਵਿੱਤਰ ਹੁੰਦੀ ਏ, ਜਿਹੜੀਆਂ ਗੁਰਮੁਖ ਰੂਹਾਂ ਸੰਗਤ ਵਿੱਚ ਬੈਠ ਕੇ ਗੁਰਬਾਣੀ ਪਾਠ, ਕੀਰਤਨ ਦੀਆਂ ਸ਼ੈਵਰਾਂ, ਗੁਰੂ ਦੀ ਮੱਤ ਧਾਰਨ ਕਰਨ ਦਾ ਨਿਮਾਣਾ ਯਤਨ ਕਰਦੀਆਂ ਨੇ। ਹੁਣ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਸਰੀਰ ਰੂਪੀ ਘਰ ਬੜਾ ਸੁੰਦਰ ਬਣ ਗਿਆ, ਬਨ ਜੰਗਲ ਗਰੀਨਰੀ ਤਾਲ ਸਰੋਵਰ, ਪ੍ਰਭ ਪਰਸੇ ਹਰ ਰਾਇ ਆਰਾਮ। ਹਰੀ ਰਾਏ ਦੀ ਕਿਰਪਾ ਨਾਲ, ਸਪਰਸ਼ ਨਾਲ, ਬਖਸ਼ਿਸ਼ ਨਾਲ, ਹਰੀ ਪ੍ਰਭੂ ਦੇ ਅੰਦਰ ਸੁਰਤ ਵਿੱਚ ਨਿਵਾਸ ਕਰਨ ਨਾਲ ਮੇਰਾ ਸਰੀਰ ਵੀ ਸੁੰਦਰ ਬਣ ਗਿਆ। ਮੇਰਾ ਮਨ ਸੋਹਿਆ ਮੀਤ ਸਾਜਣ ਸਰਸੇ, ਮੇਰਾ ਮਨ ਵੀ ਬੜਾ ਸੁੰਦਰ ਬਣ ਗਿਆ। ਤਾਂ ਮਹਾਰਾਜ ਕਿਤੇ ਕਿਤੇ ਕਹਿੰਦੇ ਮਨ ਸੁੰਦਰ ਆਪਣਾ, ਹਰ ਨਾਮ ਮਜੀਠੈ ਰੰਗਰੀ। ਮੇਰਾ ਹੁਣ ਅੰਦਰੋਂ ਮਨ ਵੀ ਸੁੰਦਰ, ਮਨ ਕੀ ਹੈ? ਕਿਸੇ ਡੈੱਡ ਬਾਡੀ ਦਾ ਪੋਸਟਮਾਰਟਮ ਕਰਕੇ ਆਖੀਏ ਜੇ ਅਸੀਂ ਮਨ ਵੇਖਣਾ, ਤੇ ਮਨ ਕੋਈ ਉਹਦਾ ਵਜੂਦ ਨਹੀਂ ਹੈ, ਅਸਤਿਤਵ ਨਹੀਂ ਹੈ, ਉਹਦੀ ਕੋਈ ਸ਼ੇਪ ਨਹੀਂ ਹੈ ਵੀ ਇੰਨਾ ਕੋਈ ਲੰਬਾ ਚੌੜਾ ਮੋਟਾ ਏਦਾਂ ਦਾ ਰੂਪ ਹੈ। ਪਰ ਇਹਦਾ ਮਤਲਬ ਇਹ ਨਹੀਂ ਵੀ ਮਨ ਹੈ ਹੀ ਨਹੀਂ, ਜਿਵੇਂ ਗ੍ਰੈਵਿਟੀ ਹੈ ਪਰ ਅਸੀਂ ਪਕੜ ਨਹੀਂ ਸਕਦੇ, ਜਿਵੇਂ ਬਿਜਲੀ ਹੈ ਅਸੀਂ ਤਾਰਾਂ ਚੋਂ ਕੱਢ ਕੇ ਸਟੇਜ ਤੇ ਨਹੀਂ ਰੱਖ ਸਕਦੇ, ਉਹ ਦੌੜਦੀ ਹੈ ਤਾਰਾਂ ਦੇ ਵਿੱਚ, ਪਾਵਰ ਹੈ, ਕੰਮ ਕਰਦੀ ਹੈ। ਇਸ ਤਰ੍ਹਾਂ ਆਤਮਾ ਵੀ ਹੈ, ਪਰਮਾਤਮਾ ਵੀ ਹੈ, ਮਨ ਵੀ ਹੈ। ਉਹ ਮੇਰਾ ਮਨ ਵੀ ਬੜਾ ਹੁਣ ਸੁੰਦਰ ਬਣ ਗਿਆ, ਤੇ ਜਿਹੜੇ ਇਸ ਮਨ ਦੇ ਮੀਤ ਨੇ ਮਿੱਤਰ, ਉਹ ਰਸ ਨਾਲ ਭਰ ਗਏ ਨੇ। ਇਹ ਮਨ ਦੇ ਮਿੱਤਰ ਕੌਣ ਨੇ? ਇੰਦਰੇ। ਮੇਰੇ ਕੰਨ ਰਸ ਨਾਲ ਭਰ ਗਏ ਨੇ, ਅੱਖਾਂ ਰਸ ਨਾਲ ਭਰ ਗਈਆਂ ਨੇ, ਬਾਕੀ ਇੰਦਰੇ ਵੀ ਸਾਰੇ ਰਸ ਨਾਲ ਭਰ ਗਏ ਨੇ, ਸ਼ੁੱਭ ਹੋ ਗਏ ਨੇ। ਇਹਨਾਂ ਨੂੰ ਸੁਣਨ ਦੀ ਜਾਂਚ ਆ ਗਈ ਹੈ, ਵੇਖਣ ਦੀ ਜਾਂਚ ਆ ਗਈ ਹੈ, ਸੁੰਘਣ ਦੀ ਜਾਂਚ ਆ ਗਈ ਹੈ, ਖਾਣ ਦੀ ਜਾਂਚ ਆ ਗਈ ਹੈ, ਛੂਣ ਦੀ ਜਾਂਚ ਆ ਗਈ ਹੈ। ਮੀਤ ਸਾਜਣ ਸਰਸੇ, ਮੇਰੇ ਮਨ ਦੇ ਜਿਹੜੇ ਮਿੱਤਰ ਨੇ। ਕਦੀ ਕਦੀ ਇੰਦਰਿਆਂ ਨੂੰ ਮਨ ਦਾ ਮੀਤ ਕਿਹਾ, ਕਿਤੇ ਕਿਤੇ ਇੰਦਰਿਆਂ ਨੂੰ ਮਨ ਦਾ ਪਰਿਵਾਰ ਵੀ ਕਿਹਾ। ਜਦੋਂ ਬਾਣੀ ਵਿੱਚ ਬਾਣੀਕਾਰ ਕਹਿੰਦੇ ਨਾ ਵੀ
दीन दयाल भरोसा तेरा सब परिवार चढ़ाया। जो उथे बेड़े की गल करते परिवार चढ़ाण की तो वह केड़ा परिवार है? वह हड चम का परिवार, बेटा बेटी, पति पत्नी, भरा भैन, माता पिता, वह परिवार नहीं है। उथे है ज्ञान इंद्रिया का परिवार। मन कह रहा है मैं कन्न भी तेरे वल ला लए, अखा भी तेरे वल, कदम भी चल के तेरे चरणा च, हथ भी तेरी सेवा विच। हुण मैं सारे चित सिमरन करो, नैन अवलोकनो, श्रवण बाणी सजस पूर राखो, मन सो मधुकर करो, चरण हिरदय तरो, रसन अमृत राम नाम पाखो। मेरी प्रीत गोबिंद स्यो जिन कटे, जजे नू शिहारी नन्ना जिन मैंने ना कटे। क्यों? क्योंकि मैं तो मोल महंगी लई जी सट, मैं प्रभु दी प्रीत जिंद दे सट्टे, जिंद दे वट्टे, जिंद दी कीमत ते लई है। इसलिए मैं हुण सारे अपने इंद्रे उधर ला दिते ने। चित मन सिमरन करो, चेता करना, नैन अवलोकनो ओनू देखदा रहना, श्रवण कन्ना विच सिप सला दी बाणी भर के रखना, मन सो मधुकर करो, मन नू ओदे चरणा दा भौरा ही बनाई रखना वा। जफा ही मारी बैठा अंदर आत्मे, चरण हिरदय धरो, ते रसन रसना अमृत राम नाम पाखो। मेरी प्रीत गोबिंद स्यो जिन कटै, मैं तो मोल महंगी लई जी सटै। भगत जी आ जिहड़ी तुसीं प्रीत लई है, असीं लैणी होवे ते कित्थों लईए? किसे मॉल चो मिल जाती है, हट्टी तो? कह लगे नहीं, साध संगत बिना भाव नहीं उपजे। कोई आत्मा चाहे परमात्मा दे प्रति प्रीत पैदा हो जाए ते मन मार के संगत विच बहना शुरू कर दे। कदी मन लगेगा, कदी नहीं लगेगा। एक घंटे की कथा च कोई हर बचन दिलचस्प नहीं हुंदा, इंटरेस्टिंग नहीं हुंदा, पर फिर भी मन मार के बैठ। और जदों लगातार मन मार के बैठेगा ते तेरे अंदर हौली हौली प्रीत उपज जाएगी। और वह जिहड़ी प्रीत जिन्हों कलगियां वाले कहिंदे सच कहो सुन लेहो सबै जिन प्रेम की हो तिन ही प्रभ पाए, उस अवस्था ते पहुंच जाएगा। समाप्ति करिए। इस प्रकार गुण गाए प्रभ त्याए साचा, सगल इच्छा पाइया। वाहगुरु की सिफ सलाह करके प्रभु नू त्याग के सारिया इच्छा पूरिया हो गई, क्योंकि इच्छा पूरक सर्ब सुख दाता हर जाके वस है काम धेना। पर नाले भी है भी सो ऐसा हर त्याई मेरे जी अड़े, ता सर्ब सुख पावे मेरे मना जाप मन। सतनाम सदा सतनाम, हलत पलत मुख उजल होई है नित त्याई है हर पुरख निरंजना। गुरचरण लागे सदा जागे मन वजिया वाधाइया। गुरु चरणा विच जदों सुरत जुगी अंदर इस प्रकार अवस्था बन गई अनहद नाद वाली, करी नदर स्वामी सुखै गामी, उस अकाल पुरख की कृपा दृष्टि नाल हलत पलत सवारिया, बिनवंत नानक नित नाम जपीए, जियो पिंड जिन तारिया, जिन्हें सानू शरीर दिता, जिन्हें एदे विच प्राण पाए उनू नित जपना चाहिए, उदा नाम जपना चाहिए। भुलां गलतियां की खिमा बख्शनी जी। वाहिगुरु जी का खालसा, वाहिगुरु जी की फतेह। रामकली महला तीजा, आनंद एक ओंकार। सतगुर प्रसाद आनंद पया मेरी माए, सतगुरु मैं पाया, सतगुरता पाया सह सेती मन वजियां वधाइयां। राग रतन परवार परियां, शब्द गावन आईया, शब्दोता गावो हरि के रामन जिनी वसाया। कह नानक आनंद हुआ सतगुरु मैं पाया, ए मन मेरे आ तू सदा रहो हर नाले, हर नाल रहो तू मन मेरे दुख सब विसारना। अंगीकार ओ करे तेरा काज सब सुवारना, सबना गल्ला समरथ स्वामी सो क्यों मनो विसारे। कह नानक मन मेरे सदा रहो हर नाले, साचे साहिबा क्या नाही घर, तेरा करता तेरा सब किच है। जिस देह सो पावे सदा सिप साला, तेरी ना मन वसावे। नाम जिन कै मन वसिया, वाजे शब्द कनेरे, कह नानक सच्चे साहिब क्या नाही घर तेरा। साचा नाम मेरा आधार, साच नाम आधार मेरा, जिन भुखा सब गवाइया, कर शांत सुख मन आए वसिया। जिन इच्छा सब पुजाइया, सदा कुर्बान कीता गुरु विटो। जिस दिया ए वडियाइया, कह नानक सुनो संतो, शब्द धरो प्यारो, साचा नाम मेरा आधारो।
ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾਂ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕਹਿ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਘਰਿ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਤ ਕਹਿਤੇ ਪਿਤ ਸਤਿਗੁਰਿਆ ਭਾਰ ਪੂਰੇ, ਬਿਨਵੰਤ ਨਾਨਕ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਿ ਨਉ ਨਿਧਿਆਵੇ ਧਾਇ ਸਭ ਥਾਈ ਹੋਇ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ ਦੇਵ ਤਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਾਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕੇ ਸਾਂ ਸੁਹਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਣ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਪੰਜ ਬਾਣੀਆਂ ਦੇ ਨਿਤਨੇਮ ਆਸਾ ਕੀ ਵਾਰ ਦੇ ਕੀਰਤਨ ਹੋਏ ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤਿ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਹਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਜਨਾਬ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਜੋ ਤੁਰਕੀ ਬਾਣੀ ਸਹਿਜ ਪਾਠ ਦੀ ਆਰੰਭਤਾ ਆਪ ਜੀਆਂ ਨੇ ਕਰਵਾਈ ਸੱਚੇ ਪਾਤਸ਼ਾਹ ਇਸ ਲਈ ਆਤਮ ਤੋਂ ਮੱਤ ਇੱਕ ਸੱਚੇ ਗੁਰਬਾਣੀ ਦਾ ਜਾਪ ਹੋਇਆ ਹੈ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਇਸ ਤਰ੍ਹਾਂ ਮੇਰਾ ਪ੍ਰਯਾਸ ਰੱਖ ਕੇ ਸੰਪੂਰਨਤਾਵਾਂ ਕਰਾ ਲੈਣੀਆਂ ਸੱਚੇ ਪਾਤਸ਼ਾਹ ਜੀਓ ਕਾਕਾ ਭਵਪ੍ਰੀਤ ਸਿੰਘ ਦੇ ਜਨਮਦਿਨ ਤੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ ਕਿਰਪਾ ਕਰੀ ਗੁਰਸਿੱਖੀ ਨਾਮ ਦਾਨ ਚੜ੍ਹਦੀਆਂ ਕਲਾ ਬਖਸ਼ਣੀਆਂ ਮੇਰਾ ਪ੍ਰਯਾਸ ਰੱਖਣਾ
ਗੁਰਮਤ ਅਨੁਸਾਰ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਿਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ ਕਰੋ ਸੇ ਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ।

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਸੋ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਨਾਲ ਨਾਲ ਜੋ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਉਹਨਾਂ ਦੇ ਨਾਮੇ ਮਹੱਲੇ ਦੇ ਸਲੋਕ ਇਸ ਵੇਲੇ ਆਰੰਭ ਹੋ ਰਹੇ ਹਨ। ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ, ਆਪ ਜੀ ਬੈਠ ਕਰਕੇ ਬਾਣੀ ਸਰਵਣ ਕਰੋ ਜੀ। ਦੂਸਰੀ ਸਾਧ ਸੰਗਤ ਜੀ ਬੇਨਤੀ ਅੱਗੇ ਵੀ ਕਈ ਵਾਰੀ ਕੀਤੀ ਹੈ ਕਿ ਜਦੋਂ ਸਤਿਗੁਰਾਂ ਦੇ ਹੁਕਮਨਾਮੇ ਹੁੰਦੇ ਹੋਣ, ਆਪ ਜੀ ਬੈਠ ਕਰਕੇ ਸਰਵਣ ਕਰਿਆ ਕਰੋ। ਜਾਂ ਤਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਹੁਕਮਨਾਮਾ ਹੋ ਰਿਹਾ, ਜਾਂ ਫਿਰ ਆਪਾਂ ਵੇਸਲੇ ਹੋ ਜਾਂਦੇ ਹਾਂ। ਸੋ ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾਣਾ ਸਭ ਮਿਲ ਸਿਨੀ ਰਾਗ ਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ ਬੈਰਾਰੀ ਕਰਨਾਟੀ ਧਰੀ ਗਬਰੀ ਗਾਵੇ ਆਸਾਂ ਵਰੀ

ਸੁਹਾਸਾਂ ਨਿਭਾਇਆ ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਵਿੱਚ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨੀ ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਬੱਚਿਆਂ ਨੂੰ ਸੱਚੇ ਪਾਤਸ਼ਾਹ ਜੀ ਕਿਰਤ ਕਮਾਈਆਂ ਬਖਸ਼ਣੀਆਂ, ਕਾਰੋਬਾਰ ਬਖਸ਼ਣੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਆਪਣੇ ਦਰ ਕਰਦੀਆਂ ਸੇਵਾਵਾਂ ਦੇ ਨਾਲ ਨਵਾਜਦੇ ਰਹਿਣਾ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਆਪ ਜੀ ਪਛਾਕੇ ਹਾਜ਼ਰ ਹੋਏ ਹਨ, ਅੰਗੀਕਾਰ ਕਰਨੇ ਸਭ ਦੇ ਲੋਕ ਪਰਲੋਕ ਪੜ੍ਹਦੇ ਕਜਨੇ, ਇੱਕ ਸ੍ਰੀ ਖੰਡਪਾ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਹ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਤੈਂਦੀ ਬੰਦਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ।

ਸਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਸਾਹਿਬ ਦੀ ਬਖਸ਼ਿਸ਼ ਸਰੂਪਾ ਮੁੱਖ ਸੇਵਾਦਾਰ ਭਾਈ ਦਰਬਾਰ ਸਿੰਘ ਜੀ ਪਰਿਵਾਰ ਦੇ ਮੁਖੀ ਨੂੰ ਦੇ ਰਹੇ ਹਨ ਜੀ। ਸੋ ਪਰਿਵਾਰ ਨੂੰ ਜਿੱਥੇ ਬਹੁਤ ਬਹੁਤ ਵਧਾਈਆਂ। ਉੱਥੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

दूसरे दूसरे कर रहे हैं, सब एक संजय नारू, तारा से तारा

ਤੇਰਾ ਕਹ ਨਾਨੇ ਸਭ ਤੇਰੀ ਵਡਾਈ ਕੋਈ ਨਾ ਨਾ ਜਾਣੇ ਮੇਰਾ ਉਦਾਸੀ ਤੁਮ ਦਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਜੀ ਸਾਹਿਬ ਵਾਸਤੇ ਗੁਰੂ ਜੀ ਦੀ ਪਾਤਸ਼ਾਹੀ ਦੱਸ ਰਹੇ ਪ੍ਰਥਮ ਗੁਰਤੇ ਸਮਿਤਿਆ ਗੁਰੂ ਨਾਨਕ ਲੈ ਕੇ ਆਇਆ ਸਰੰਗਤ ਗੁਰਤੇ ਅਮਰਦਾਸ ਰਾਮ ਦੋਸਤੇ ਸਾਇਆ ਜਨ ਗੋਬਿੰਦ ਸਿੰਘ ਸ੍ਰੀ ਅਦਾਇ ਸ੍ਰੀ ਹਰਕ੍ਰਿਸ਼ਨ ਜਾਈਏ ਜੈ ਜੇ ਸਭ ਉਦਾਇ ਤੇ ਗੁਰਾਂ ਦੇ ਸਿੰਘ ਨੇ ਕਰਨਾ ਜੋ ਸਾਇਆ ਸਭ ਸੰਤਾ ਦੋਸਤੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਕਰਨ ਸਾਇਆ ਜੋ ਸਾਪਾ ਸਿੰਘ ਜੋਤ ਤਨ ਤਨ ਸ੍ਰੀ ਅੰਸਰ ਦੇ ਪਾਠ ਦਰਸ਼ਨ ਦੇ ਦਾਰ ਦਾ ਚੰਦਰ ਕਾਲ ਸਰਦਾ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਦੇ ਮਾਨ ਸਤਿਗੁਰੂ ਨੇਤਾਣੇ ਦੇ ਤਾਂ ਸਤਿਗੁਰੂ ਨੇ ਉੱਠਣ ਜੋ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਅੰਸਰ ਜੀ ਅਗਰ ਚਰਨ ਕੋਲ ਪਾਸ ਅਰਦਾਸ ਬੇਨਤੀ ਜੀ ਵਾਲੀ ਜੀ ਆਪ ਜੀ ਨੇ ਤਰਕ ਕਰਕੇ ਪਾਸ ਜੀ ਲੇਕਿਨ ਸਮੂਹ ਪਰਿਵਾਰ ਨੇ ਸੱਚੇ ਮੇਰੇ ਪ੍ਰਯਾਸ ਰੱਖ ਕੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਅਖੰਡ ਪਾਠ ਕਰਵਾ ਜੀ ਪਾਤਸ਼ਾਹ ਜੀ ਇਹਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਸੁਖਾਸਨਾਂ ਦੀ ਸੇਵਾ ਆ ਗਈ ਸੁਭਾਈ ਸਾਹਿਬ ਦੇ ਪਾਠ ਹੋਏ ਪਾਤਸ਼ਾਹ ਜੀ ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਬਿਆਨ ਭੁੱਲਾਂ ਤਿੱਕਾਂ ਹੋ ਗਈਆਂ ਵਾਹਿਗੁਰੂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਪਰਿਵਾਰ ਦੇ ਘਰ ਦੇ ਰਾਸ ਕਰਨਾ ਅੰਗ ਸੰਗ ਛੜਨਾ ਹਰ ਵਿਧਾਨ ਕਿਤੇ ਬਖਸ਼ ਕਰਨਾ ਗੁਰਮਤਿ ਸੰਸਾਰ ਮਨੁੱਖ ਕਾਮਨਾ ਪੂਰਨ ਕਰਨੇ ਪਾਤਸ਼ਾਹ ਜੀ ਐਸੇ ਆਪ ਜੀ ਕਮਲ ਕਸੇ ਕੀਤੇ ਨੇ ਆਪ ਆਪਣੇ ਨਿੱਜ ਸਥਾਨਾਂ 'ਤੇ ਚਾਲੇ ਪਾਉਣ ਦੀ ਆਗਿਆ ਬਖਸ਼ੋ ਆਪਣੇ ਬੱਚਿਆਂ ਤੋਂ ਆਪਣੀ ਯੋਗ ਸੇਵਾ ਵਾਹਿਗੁਰੂ ਜੀ ਆਪ ਕਰਵਾ ਲਓ ਭੁੱਲਣ ਚੁੱਕਣ ਦੀ ਕਿਵੇਂ ਹੋ ਸਹੀ ਪ੍ਰਜਨ ਮਨੋਰੰਜਨ ਵਾਸਤੇ ਨਾਮ ਕੀਤਾ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਪਰ ਖੁੱਲ੍ਹਿਆ ਹਾਂਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ਿ ਪੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ਿ ਪੀ ਸੱਚ ਨਾਨਕ ਹੋਸ਼ਿ ਪੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਰ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ਿ ਪੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਰ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ਿ ਪੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ਿ ਪੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ਿ ਪੀ ਸੱਚ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ਿ ਪੀ ਸੱਚ ਸਗਲ ਦੁਆਰ ਕੋ ਛਾੜ ਕੇ ਗਹੋ ਤੁਮਾਰੋ ਦੁਆਰ ਬਾਹੇ ਗਹਿ ਕੀ ਲਾਜਸ ਗੋਬਿੰਦਾਸ ਤੁਹਾਰ ਤਿੰਨੇ ਤਪ ਨਵਾਰਨ ਹਾਲ ਦੁਖੰਤਾ ਸੁਖਰਾਸ ਤਾ ਕੋ ਵਿਘਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਬਣਿਆ ਪ੍ਰਗਟ ਪੈ ਸਕਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ ਗੁਰੂ ਨਾਨਕ ਕੀ ਵਡਿਆਈ ਕੋਈ ਆਵੈ ਸੰਤੋ ਹਰ ਕਾ ਜਨ ਸੰਤੋ ਮੇਰਾ ਪੀਤਮ ਜਨ ਸੰਤੋ ਮੋਹ ਮਾਰਗ ਦਿਖਲਾਵ ਮੋਹ ਮਾਰਗ ਦਿਖਲਾਵ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।

ஆகிர் குரு.

Everybody.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Bye.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਏਕ ਤੋਂ ਹੀ ਏਕ ਤੋਂ ਏਕ ਤੋਂ ਏਕ ਤੋਂ ਏਕ ਤੋਂ ਹੀ ਏਕ ਤੋਂ ਏਕ ਤੋਂ ਹੀ ਏਕ ਤੋਂ ਏਕ ਤੋਂ ਹੀ ਏਕ ਤੋਂ ਏਕ ਤੋਂ ਹੀ ਏਕ ਤੋਂ ਏਕ ਤੋਂ ਹੀ ਏਕ ਤੋਂ ਏਕ ਤੋਂ ਹੀ ਏਕ ਤੋਂ ਏਕ ਤੋਂ ਹੀ ਏਕ ਤੋਂ ਏਕ ਤੋਂ ਹੀ ਏਕ ਤੋਂ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾ ਮੈਨੂੰ ਯੋਗ ਕਿਤੋ ਮੈਂ ਨਿਰਗੁਣ ਯਾਰੇ ਕੋ ਗੁਣਨਾ ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਸਤਿਗੁਰ ਸੱਜਣ ਮੇਲੀ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀ ਬੇਹਾਰੇ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀ ਬੇਹਾਰੇ ਸੋਠ ਮਹੱਲਾ ਪੰਜ ਹਮ ਮੈਲੇ ਤੁਮ ਊਂਜਲ ਕਾ ਹਮ ਨਿਰਗੁਣ ਤੂੰ ਦਾਤਾ ਹਮ ਮੈਲੇ ਤੁਮ ਊਂਜਲ ਕਾ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਜਤਨ ਸਿਆਣੇ

0: ਨਾਥ ਕਹੋ ਨਾਨਕ ਹਮੇ ਹਵਾਲਾ ਰਾਖ ਸੰਤਨ ਕੇ ਪਾਛੈ ਕਹੋ ਨਾਨਕ ਹਮੇ ਹਵਾਲਾ ਰਾਖ ਸੰਤਨ ਕੇ ਪਾਛੈ
1: ਕਹੋ ਨਾਨਕ ਹਮੇ ਹਵਾਲਾ ਰਾਖ ਸੰਤਨ ਕੇ ਪਾਛੈ

जन्म मरण परवान हर गुण गाए कै, ओ नाही तू होवै तुद ही।

0: Pergi.
1: Why would you?

0: ਪ੍ਰਭ ਕੈ ਸਿਮਰਨ ਅਨਹਦ ਚੁਨ ਪਾਰ,
1: ਸੁਖ ਪ੍ਰਭ ਸਿਮਰਨ ਕਾਂਤ ਨ ਪਾਰ,
0: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ,
1: ਨਾਨਕ ਤਿਨ ਜਨ ਸਰਨੀ ਪਇਆ,
0: ਹਰ ਸਿਮਰਨ ਕਰ

0: ਵੱਲ ਵੱਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ
0: ਸਾਂਝਾ ਚ ਮਿਟੇ ਅਭਿਮਾਨ
1: ਆਪਸ ਕੋ ਜੋ ਜਾਣੇ ਨੀਚਾ
0: ਸਭ ਤੇ ਉੱਚਾ
1: ਜਾਂ ਕਾ ਮਨ

0: ਪ੍ਰਸਾਦਿਆ ਭੂਖਣ ਪੈਰੀਜੈ
1: ਮਨ ਤੇ ਸਿਮਰਤ ਕਿਉਂ ਆਲਸ ਕੀਜੈ
0: ਜੈ ਪ੍ਰਸਾਦ ਅਸਭ ਹਸਤ ਸਵਾਰੀ
1: ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ
0: ਜੈ ਪ੍ਰਸਾਦ ਬਾਗ

0: ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ
1: ਸਾਧ ਸੰਗ ਬਿਛਰਤ ਹਰ ਮੇਲਾ
0: ਜੋ ਇੱਛੇ ਸੋਈ ਫਲ ਪਾਵੇ
1: ਸਾਧ ਕੇ ਸੰਗ ਨਾ ਬਿਰਥਾ ਜਾਵੇ
0: ਪਾਰ ਬ੍ਰਹਮ ਸਾਧ ਰਿਧ ਬਸੈ
1: ਨਾਨਕ ਉਦਰੇ ਸਾਧ ਸੁਨ ਰਸੇ

0: ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ,
1: ਵਿਸ਼ਨ ਕੀ ਮਾਇਆ ਤੇ ਹੋਏ ਭਿੰਨ,
0: ਕਰਮ ਕਰਤ ਹੋਵੇ ਨੇ ਕਰਮ,
1: ਤਿਸ ਵੈਸ਼ਨੋ ਕਾ ਨਿਰਮਲ ਧਰਮ,
0: ਬਾਹੂ ਫਲ ਕੀ ਇੱਛਾ ਨਹੀਂ ਬਾਛੈ,
1: ਕੇਵਲ ਭਗਤ ਕੀਰਤਨ।

0: ਕੋੜ ਜਖਿਆ ਕਿਨਰ ਪਿਸਾਚ
1: ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ
0: ਸਭ ਤੇ ਨੇਰੇ ਸਬੂਤੇ ਦੂਰ
1: ਨਾਨਕ ਆਪ ਲਿਪਤ ਰਿਆ।

0: ਹੈ
1: ਗੁਰ ਪ੍ਰਸਾਦ ਨਾਨਕ ਸੱਚ ਕਹੇ
0: ਕਬੂ ਹੋਏ ਪੰਡਤ ਕਰੇ ਬਖਿਆਨ
1: ਕਬੂ ਮੋਨ ਧਾਰੀ ਲਾਵੇ ਧਿਆਨ
0: ਕਬੂ ਤੜ ਤੀਰਤ ਇਸ਼ਨਾਨ
1: ਕਬੂ ਸਿੱਧ ਸਾਧ